0: ਜਿਸ ਪਾਇਆ ਭੇਤ ਕਲੰਦਰ ਦਾ ਰਾਹ ਖੋਜਿਆ ਆਪਣੇ ਅੰਦਰ ਦਾ ਉਹ ਵਾਸੀ ਹੈ ਸੁਖ ਮੰਦਰ ਦਾ ਜਿੱਥੇ ਚੜ੍ਹਦੀ ਹੈ ਨਾ ਲੈਂਦੀ ਹੈ ਮੂੰਹ ਆਈ ਬਾਤ ਨਾ ਰਹਿੰਦੀ ਹੈ ਮੂੰਹ ਆਈ ਬਾਤ ਨਾ ਰਹਿੰਦੀ ਹੈ।
1: SBS Punjabi on mobile, online and on radio.
2: Tusi SBS Punjabi naal mobile, online ate radio dwara jude ho.
3: SBS Punjabi te tuhanu swagat hai, main haan Puneet Tingra ate leke hazir ho chuka haan ajj da SBS da Punjabi radio program. Mere vallon pyar bhari sat shri akaal, salam namaskar. Ki haal chaal ne tuhade ate kivein langh riha hai din? Din hai mangalwar da, tareek ho chuki hai 2 June 2026. Aao program di shuruaat vich yaad kar lene haan unna lokaan nu jo is zameen de asal malak ne. Assi unna sare riwayati malkaan nu maan dinde haan jinna di dharti ton assi ajj da eh program pesh kar rahe haan. Punjabi program Kuleen Raster de ਵਰੁੰਜਰੀ ਵੋਈਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੌਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 04397997 ਤੇ, ਯਾਨੀ ਕਿ 04397997 ਤੇ ਆਪਣੇ ਨਾਮ ਦੇ ਨਾਲ। ਸੋ ਜੂਨ ਦਾ ਮਹੀਨਾ ਵੀ ਆ ਚੁੱਕਾ ਹੈ ਅਤੇ ਆਸਟ੍ਰੇਲੀਆ ਵਿੱਚ ਆ ਚੁੱਕੀ ਹੈ ਪ੍ਰੋਪਰ ਠੰਡ। ਗਰਮਾ ਗਰਮ ਚਾਹ, ਕੌਫੀ, ਗਜਰੇਲਾ, ਪਕੌੜੇ, ਵਾਹ ਜੀ ਵਾਹ, ਕਿਆ ਬਾਤਾਂ ਹੈ। ਸੋ ਕੀ ਕੁਝ ਖਾ ਪੀ ਰਹੇ ਹੋ ਇਹਨਾਂ ਠੰਡ ਦੇ ਦਿਨਾਂ ਦੇ ਵਿੱਚ, ਦੱਸਿਓ ਜ਼ਰੂਰ। ਫਿਲਹਾਲ ਮੈਂ ਦੱਸ ਦਿੰਦਾ ਤੁਹਾਨੂੰ ਅੱਜ ਦੇ ਸਾਡੇ ਸ਼ੋਅ ਬਾਰੇ। ਸਭ ਤੋਂ ਪਹਿਲਾਂ ਪੇਸ਼ ਕਰਾਂਗੇ ਦੇਸ਼ ਦੁਨੀਆ ਅਤੇ ਪੰਜਾਬ ਤੋਂ ਖਬਰਾਂ, ਫਿਰ ਦੱਸਾਂਗੇ ਇੱਕ ਰਿਪੋਰਟ ਖਰਾਟਿਆਂ ਬਾਰੇ, ਇਸ ਤੋਂ ਬਾਅਦ ਹਰ ਮੰਗਲਵਾਰ ਦੀ ਤਰ੍ਹਾਂ ਪਾਕਿਸਤਾਨ ਡਾਇਰੀ ਦੇ ਵਿੱਚ ਦੱਸਾਂਗੇ ਪਾਕਿਸਤਾਨ ਤੋਂ ਤਾਜ਼ਾ ਖਬਰਾਂ, ਫਿਰ

0: ਇੰਟਰਵਿਊ ਸੈਗਮੈਂਟ ਦੇ ਵਿੱਚ ਕਰਵਾਵਾਂਗੇ ਗੱਲਬਾਤ ਇੱਕ ਮਾਸਟਰਸ ਹਾਕੀ ਪਲੇਅਰ ਸੁਰਿੰਦਰ ਸਿੰਘ ਜੀ ਦੇ ਨਾਲ। ਸ਼ੋਅ ਵਿੱਚ ਚੱਲਣਗੇ ਪੰਜਾਬੀ ਗੀਤ ਵੀ, ਅਤੇ ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 0439-799-767 ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ। SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 2 ਜੂਨ 2026 ਦਿਨ ਮੰਗਲਵਾਰ ਦਾ, ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਆਸਟ੍ਰੇਲੀਆ ਦੇ ਵਿੱਚ ਲਗਭਗ 30 ਲੱਖ ਕਰਮਚਾਰੀਆਂ ਨੂੰ ਤਨਖਾਹ ਦੇ ਵਿੱਚ 4.75% ਵਾਧਾ ਮਿਲੇਗਾ। ਫੇਅਰ ਵਰਕ ਕਮਿਸ਼ਨ ਨੇ ਫੈਸਲਾ ਸੁਣਾਇਆ ਕਿ ਸਭ ਤੋਂ ਘੱਟ ਤਨਖਾਹ ਲੈਣ ਵਾਲੇ ਕਰਮਚਾਰੀਆਂ ਦੇ ਲਈ ਘੱਟੋ ਘੱਟ ਉਜਰਤ $24.95 ਪ੍ਰਤੀ ਘੰਟੇ ਤੋਂ ਵਧਾ ਕੇ $26.44 ਪ੍ਰਤੀ ਘੰਟਾ ਕੀਤੀ ਜਾਵੇਗੀ, ਜੋ ਅਗਲੇ ਮਹੀਨੇ ਤੋਂ ਲਾਗੂ ਹੋ ਜਾਵੇਗੀ। ਟ੍ਰੇਡ ਯੂਨੀਅਨਸ 6% ਵਾਧੇ ਦੀ ਮੰਗ ਕਰ ਰਹੀਆਂ ਸਨ, ਜਦਕਿ ਆਸਟ੍ਰੇਲੀਅਨ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਨੇ 3.5% ਵਾਧੇ ਦੀ ਮੰਗ ਰੱਖੀ ਸੀ। ਫੇਅਰ ਵਰਕ ਕਮਿਸ਼ਨ ਦੇ ਜਸਟਿਸ ਐਡਮ ਹੈਚਰ ਨੇ ਕਿਹਾ ਕਿ ਇਸ ਫੈਸਲੇ ਦਾ ਮਕਸਦ ਮਰਦਾਂ ਅਤੇ ਔਰਤਾਂ ਦੀ ਤਨਖਾਹ ਵਿਚਲੇ ਫਰਕ ਨੂੰ ਘਟਾਉਣ ਵਿੱਚ ਮਦਦ ਕਰਨਾ ਵੀ ਹੈ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਘੱਟ ਤਨਖਾਹ ਲੈਣ ਵਾਲੇ ਕਰਮਚਾਰੀਆਂ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ, ਜੋ ਆਮ ਤੌਰ ਤੇ ਕੈਜੂਅਲ ਜਾਂ ਪਾਰਟ ਟਾਈਮ ਰੁਜ਼ਗਾਰ ਵਿੱਚ ਕੰਮ ਕਰਦੀਆਂ ਨੇ।
1: We have concluded regrettably that it would not be practicable or responsible in the current uncertain circumstances to award a real wage increase for employees reliant on modern award wage rates that would be sufficient to close the real wage gap entirely. However, we consider that we should at least

0: Hits from Home.
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've given up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: ਉਸਾਰੀਆਂ ਯਾਨੀ ਨਿਊ ਬਿਲਸ ਵਜੋਂ ਸ਼੍ਰੇਣੀਬੱਧ ਕੀਤਾ ਜਾਵੇਗਾ। ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰ ਕੇਵਿਨ ਹੌਗਿਨ ਦਾ ਕਹਿਣਾ ਹੈ ਕਿ ਉਹ ਇਸ ਬਿੱਲ ਦੇ ਵਿੱਚ ਦਰਜ ਸੁਧਾਰਾਂ ਅਤੇ ਖਜ਼ਾਨਾ ਮੰਤਰੀ ਨੂੰ ਦਿੱਤੇ ਗਏ ਵਿਵੇਕ ਅਧੀਨ ਅਧਿਕਾਰਾਂ ਨਾਲ ਸਹਿਮਤ ਨਹੀਂ ਹਨ। ਆਸਟ੍ਰੇਲੀਆ ਵਿੱਚ ਫਸਟ ਨੇਸ਼ਨਜ਼ ਵਿਚਾਰਕਾਂ, ਆਗੂਆਂ ਅਤੇ ਬਦਲਾਅ ਲਿਆਉਣ ਵਾਲਿਆਂ ਦਾ ਸਭ ਤੋਂ ਵੱਡਾ ਇਕੱਠ ਗੋਲਡ ਕੋਸਟ ਵਿੱਚ ਚੱਲ ਰਿਹਾ ਹੈ। AIATSIS ਸੰਮੇਲਨ ਮੂਲ ਨਿਵਾਸੀ ਭਾਈਚਾਰਿਆਂ ਦੇ ਭਵਿੱਖ ਨੂੰ ਨਵਾਂ ਰੂਪ ਦੇਣ ਵਾਲੇ ਮੁੱਦਿਆਂ ਨਾਲ ਨਜਿੱਠਣ ਲਈ ਮਾਹਰਾਂ ਨੂੰ ਇੱਕ ਮੰਚ 'ਤੇ ਲਿਆ ਰਿਹਾ ਹੈ। ਇਸ ਸਾਲ ਇਹ ਪਹਿਲੀ ਵਾਰ ਪੂਰੀ ਤਰ੍ਹਾਂ ਸੋਲਡ ਆਊਟ ਹੋ ਚੁੱਕਿਆ ਹੈ। ਕਲਗੁਰਲੀ ਦੇ ਵਿੱਚ ਖਾਣਾ, ਪੈਟਰੋਲੀਅਮ ਅਤੇ ਖੋਜ ਵਿਭਾਗ ਦੀ ਐਬਰੀਜਨਲ ਐਮਪਾਵਰਮੈਂਟ ਇਕਾਈ ਦੇ ਵਿੱਚ ਕੰਮ ਕਰਨ ਵਾਲੀ ਨਕੀਸ਼ਾ ਸਮਿਥ ਦਾ ਕਹਿਣਾ ਹੈ ਕਿ ਉਹ ਨੈੱਟਵਰਕਿੰਗ ਦੇ ਇਹਨਾਂ ਮੌਕਿਆਂ ਬਾਰੇ ਬਹੁਤ ਉਤਸ਼ਾਹਿਤ ਹੈ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਲੈਬਨਾਨ ਦਾ ਕਹਿਣਾ ਹੈ ਕਿ ਹਿਜ਼ਬੁੱਲਾ ਨੇ ਅਮਰੀਕਾ ਵੱਲੋਂ ਪੇਸ਼ ਕੀਤੇ ਉਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ ਜਿਸ ਤਹਿਤ ਇਜ਼ਰਾਈਲ ਦੱਖਣੀ ਬੈਰੂਤ 'ਤੇ ਆਪਣੇ ਹਮਲੇ ਰੋਕੇਗਾ ਅਤੇ ਇਸ ਦੇ ਬਦਲੇ ਹਿਜ਼ਬੁੱਲਾ ਇਜ਼ਰਾਈਲ 'ਤੇ ਹਮਲੇ ਨਹੀਂ ਕਰੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਭ ਤੋਂ ਪਹਿਲਾਂ ਇਸ ਅੰਸ਼ਕ ਜੱਗਬੰਦੀ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਇਜ਼ਰਾਈਲ ਦੀ ਫੌਜ ਬੈਰੂਤ ਵਿੱਚ ਦਾਖਲ ਨਹੀਂ ਹੋਵੇਗੀ, ਜਦਕਿ ਇਜ਼ਰਾਈਲ ਅਤੇ ਹਿਜ਼ਬੁੱਲਾ ਇੱਕ ਦੂਜੇ 'ਤੇ ਹਮਲੇ ਨਹੀਂ ਕਰਨਗੇ। ਹਿਜ਼ਬੁੱਲਾ ਦੇ ਸੰਸਦ ਮੈਂਬਰ ਹਸਨ ਫਜ਼ਲਾਹ ਨੇ ਲੇਬਨਾਨੀ ਸੈਟੇਲਾਈਟ ਟੀਵੀ ਚੈਨਲ ਅਲ ਮਨਾਰ ਨੂੰ ਦੱਸਿਆ ਕਿ ਉਨ੍ਹਾਂ ਦਾ ਗਰੁੱਪ ਪੂਰੇ ਲੈਬਨਾਨੀ ਇਲਾਕੇ ਵਿੱਚ ਮੁਕੰਮਲ ਜੰਗਬੰਦੀ ਦਾ ਸਮਰਥਨ ਕਰੇਗਾ, ਪਰ ਇਸ ਤੋਂ ਬਾਅਦ ਇਜ਼ਰਾਈਲੀ ਫੌਜਾਂ ਨੂੰ ਲੈਬਨਾਨ ਤੋਂ ਵਾਪਸ ਜਾਣਾ ਪਵੇਗਾ। ਅਤੇ ਆਖਰੀ ਖਬਰ ਪੰਜਾਬ ਤੋਂ। ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਵੱਡਾ ਕਦਮ ਚੁੱਕਦਿਆਂ ਖੇਡ ਭਲਾਈ ਬੋਰਡ ਬਣਾਇਆ ਹੈ। ਸਰਕਾਰ ਨੇ

0: Hits from Home.
1: Did you know that distance and physical barriers, especially common in larger or multi-story homes, can reduce the strength of your Wi-Fi signal and slow down your internet? For setup tips on how to get the best out of your NBN connection, visit nbn.com.au/checkyoursetup.
2: ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਸੋ ਇਹ ਸਨ ਹੁਣ ਤੱਕ ਦੀਆਂ ਕੁਝ ਤਾਜ਼ਾ ਨਿਊਜ਼ ਅਪਡੇਟਸ ਕੌਮਾਂਤਰੀ ਆਸਟ੍ਰੇਲੀਅਨ ਅਤੇ ਪੰਜਾਬ ਤੋਂ। ਇੱਕ ਵਾਰ ਫਿਰ ਤੋਂ ਸਵਾਗਤ ਹੈ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਮੈਨੂੰ ਕਰ ਸਕਦੇ ਹੋ ਮੈਸੇਜ ਅਤੇ ਦੱਸ ਸਕਦੇ ਹੋ ਆਪਣੇ ਹਾਲ ਚਾਲ, ਕਿਵੇਂ ਚੱਲ ਰਿਹਾ ਤੁਹਾਡਾ ਦਿਨ। ਨੰਬਰ ਹੈ ਜੀ 0439-799-767 'ਤੇ। ਸੋ IPL ਯਾਨੀ ਕਿ ਇੰਡੀਅਨ ਪ੍ਰੀਮੀਅਰ ਲੀਗ ਇਸ ਵੀਕਐਂਡ ਯਾਨੀ ਕਿ ਐਤਵਾਰ ਖਤਮ ਹੋ ਚੁੱਕਾ ਹੈ ਅਤੇ ਲਗਾਤਾਰ ਦੂਸਰੀ ਵਾਰ ਰੋਇਲ ਚੈਲੈਂਜਰਸ ਬੈਂਗਲੁਰੂ ਦੀ ਟੀਮ ਜਿੱਤ ਚੁੱਕੀ ਹੈ ਜੀ ਟਰੋਫੀ। ਲੇਕਿਨ ਪੰਜਾਬ ਦੀ ਟੀਮ ਨੇ ਕੁਝ ਜਿੱਤਿਆ ਜ਼ਰੂਰ ਹੈ ਜੀ। ਹਾਂ, ਪੰਜਾਬ ਦੀ ਟੀਮ ਨੂੰ ਮਿਲਿਆ ਹੈ ਜੀ ਫੇਅਰ ਪਲੇ ਅਵਾਰਡ। ਉੱਧਰ ਰਾਜਸਥਾਨ ਦੇ ਵੈਭਵ ਸੂਰਿਆਵੰਸ਼ੀ ਨੂੰ ਮਿਲਿਆ ਅਮਰਜਿੰਗ ਪਲੇਅਰ ਆਫ ਦਾ ਸੀਜ਼ਨ, ਸੁਪਰ ਸਟ੍ਰਾਈਕਰ ਆਫ ਦਾ ਸੀਜ਼ਨ ਅਤੇ ਨਾਲ ਸੁਪਰ ਸਿਕਸਿਸ ਆਫ ਦਾ ਸੀਜ਼ਨ। ਮੁਹੰਮਦ ਸਿਰਾਜ ਨੂੰ ਅਵਾਰਡ ਮਿਲਿਆ ਜੀ ਮੋਸਟ ਨੰਬਰ ਆਫ ਡਾਟ ਬਾਲਸ ਪਾਉਣ ਦਾ, ਅਤੇ ਸਾਈ ਸੁਦਰਸ਼ਨ ਨੂੰ ਮਿਲਿਆ ਜੀ ਮੋਸਟ ਨੰਬਰ ਆਫ ਚੌਕੇ ਲਗਾਉਣ ਦਾ ਅਵਾਰਡ। ਕੀ ਤੁਸੀਂ ਫਾਈਨਲ ਮੈਚ ਦੇਖਿਆ ਰਾਤ ਤੱਕ ਜਾ ਕੇ, ਮਤਲਬ ਸਵੇਰ ਤੱਕ ਜਾ ਕੇ, ਤਾਂ ਦੱਸਿਓ ਜ਼ਰੂਰ। ਔਰ ਨਾਲ ਦੀ ਨਾਲ ਆਓ ਅੱਗੇ ਚੱਲਦੇ ਹਾਂ ਸੋ ਸਾਡੀ ਪਹਿਲੀ ਰਿਪੋਰਟ ਦੇ ਵੱਲ। ਕੀ ਤੁਸੀਂ ਜਾਣਦੇ ਹੋ ਕਿ ਜਪਾਨੀ ਮਾਰਸ਼ਲ ਆਰਟ, ਜਿਸ ਦੇ ਵਿੱਚ ਕਰਾਟੇ ਵੀ ਆਉਂਦੇ ਨੇ, ਇਹ ਕਲਾ ਨੌਜਵਾਨਾਂ ਦੇ ਮਾਨਸਿਕ ਤਣਾਅ ਨੂੰ ਦੂਰ ਕਰਨ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ? ਕੀ ਹੈ ਪੂਰੀ ਰਿਪੋਰਟ? ਆਓ ਜਾਣਦੇ ਹਾਂ ਇਸ ਪੋਡਕਾਸਟ ਦੇ ਰਾਹੀਂ।
3: ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀਹ। ਤਾਜ਼ਾ ਅਧਿਐਨ ਦੇ ਮੁਤਾਬਕ ਆਸਟ੍ਰੇਲੀਆ ਦੇ ਕੁੱਲ ਅਲੜਾਂ ਦੇ ਵਿੱਚੋਂ ਲਗਭਗ ਅੱਧੇ ਜਣੇ ਮਨੋਵਿਗਿਆਨਕ ਤਣਾਅ ਦਾ ਸਾਹਮਣਾ ਕਰ ਰਹੇ ਨੇ। ਇਹਨਾਂ ਵਿੱਚੋਂ ਕਈ ਜਣਿਆਂ ਨੂੰ ਇਸ ਤਣਾਅ ਤੋਂ ਰਾਹਤ ਪ੍ਰਾਪਤ ਕਰਨ ਦੇ ਲਈ ਜੈਪਨੀਜ਼ ਮਾਰਸ਼ਲ ਆਰਟ ਸਹਾਇਕ ਸਿੱਧ ਹੋ ਰਿਹਾ ਹੈ। ਇਸ ਬਾਰੇ ਹੋਰ ਜਾਣਕਾਰੀ ਪ੍ਰਦਾਨ ਕਰਦੀ ਪੇਸ਼ ਹੈ ਖਾਸ ਰਿਪੋਰਟ। ਸਿਡਨੀ ਦੇ ਉੱਤਰੀ ਇਲਾਕੇ ਦੇ ਵਿੱਚ ਸਥਿਤ ਇੱਕ ਜਪਾਨੀ ਸਿਖਲਾਈ ਕੇਂਦਰ ਜਿਸ ਨੂੰ ਡੋਜ਼ੋ ਆਖਿਆ ਜਾਂਦਾ ਹੈ, ਉਸ ਵਿੱਚ ਕਰਾਟਿਆਂ ਦਾ ਇੱਕ ਸੈਸ਼ਨ ਪੂਰੇ ਜੋਸ਼ ਨਾਲ ਚੱਲ ਰਿਹਾ ਹੈ। ਇੱਕ ਤਜਰਬੇਕਾਰ ਬੈਲਟ ਸਿੱਖਿਅਕ 17 ਸਾਲਾਂ ਦੇ ਐਡਨ ਜੈਕਬਸ ਨਾਲ ਮਿਲ ਕੇ ਕੰਮ ਕਰ ਰਹੇ ਨੇ, ਜੋ ਆਖਰੀ ਸਾਲ ਦੀਆਂ ਪ੍ਰੀਖਿਆਵਾਂ ਦੇ ਲਈ ਤਣਾਅਪੂਰਨ ਮਾਹੌਲ ਵਿੱਚ ਤਿਆਰੀ ਕਰ ਰਿਹਾ ਹੈ।
4: And stay focused. I think that at the end goal, it's black belts, but I do realize that it's just how much you grow mentally, and that's been the biggest lesson.
3: Karate Japan vich sadiyan ton viksit ik nihatha martial art ate yuddh kala hai. High school ate karate adhyapak Harrison Saito aakde ne ki is nihatthi technique de vich maharat hasil karan de vich sama ate sabr lagda hai.
4: I've been training on and off since I was about 11-12. And I learned from my father, who has been training martial arts actively for 50 years.
3: ਦੂਜੇ ਵਿਸ਼ਵ ਯੁੱਧ ਤੋਂ ਬਾਅਦ ਭਾਰੀ ਬੰਬਾਰੀ ਨਾਲ ਤਬਾਹ ਹੋਏ ਜਾਪਾਨ ਦੇ ਵਿੱਚ ਜੰਮੇ ਪਲੇ ਫਾਦਰ ਕਾਜ਼ੂਓ ਵਿਲੀਅਮ ਸਾਈਟੋ ਨੇ ਬਚਪਨ ਦੇ ਵਿੱਚ ਕਰਾਟੇ ਸਿੱਖੇ ਸਨ।
5: I was born 94-5. Yeah, very dangerous. To survive, I have to be strong.
3: ਉਹਨਾਂ ਦੇ ਪੁੱਤਰ ਹੈਰੀਸਨ ਸਾਈਟੋ ਦਾ ਕਹਿਣਾ ਹੈ ਕਿ ਹਿੰਸਕ ਗਰੋਹ ਲਗਾਤਾਰ ਖਤਰਾ ਬਣੇ ਰਹਿੰਦੇ ਸਨ।
4: He grew up in a really rough area, so he fought a lot and he used martial arts not as competition but pure self-defense.
3: Shri Saito, jinna di umar hun 81 vare hai, unna de layi bachpan vich jeevan surakhya di kala nu nikharan de naal hi rashtriya championship vich jit hasil hoyi si. 1978 vich Australia pujjan de turant baad unna ne itthe sikhlai deni shuru kar ditti si. ਹੈਰੀਸਨ ਸਾਈਟੋ ਨੂੰ ਆਪਣੇ ਪਿਤਾ ਦੀ ਵਿਰਾਸਤ ਨੂੰ ਆਪਣੀ ਮਾਰਸ਼ਲ ਆਰਟ ਅਕੈਡਮੀ ਸ਼ਿੰਬੂਕਨ ਦੇ ਵਸੀਲੇ ਅੱਗੇ ਵਧਾਉਣ ਉੱਤੇ ਫਖਰ ਹੈ।
4: I want students to be more clear-minded, see things not as impulse but more level-headed. I want kids to understand what true courage is. Fear will always be there, but learning how to sit with that uncertainty, bringing yourself to a functional baseline and acting more true to yourself.
3: ਆਸਟ੍ਰੇਲੀਆ ਦੀ ਨੈਸ਼ਨਲ ਯੂਥ ਮੈਂਟਲ ਹੈਲਥ ਫਾਊਂਡੇਸ਼ਨ ਹੈੱਡ ਸਪੇਸ ਦੇ ਮੁਤਾਬਕ ਲਗਭਗ ਅੱਧੇ ਨੌਜਵਾਨ ਉੱਚ ਜਾਂ ਅਤਿ ਉੱਚ ਪੱਧਰ ਦੇ ਮਨੋਵਿਗਿਆਨਕ ਤਣਾਅ ਦਾ ਅਨੁਭਵ ਕਰ ਰਹੇ ਨੇ। ਡਾਕਟਰ ਬ੍ਰਾਇਨ ਮੂਰ ਵੁਲਨਗੋਂਗ ਯੂਨੀਵਰਸਿਟੀ ਵਿੱਚ ਸੀਨੀਅਰ ਲੈਕਚਰਾਰ ਨੇ, ਜਿਨ੍ਹਾਂ ਦੀ ਖੋਜ ਨੌਜਵਾਨਾਂ ਦੀ ਮਾਨਸਿਕ

0: ਸਿਹਤ ਉੱਤੇ ਸਰੀਰਕ ਗਤੀਵਿਧੀਆਂ ਦੇ ਪ੍ਰਭਾਵਾਂ ਦਾ ਅਧਿਐਨ ਕਰਦੀ ਹੈ।
1: I conducted a series of randomized controlled trials that examined the impact of martial arts training on secondary school students' resilience and self-efficacy. The studies looked at 283 school students and had an age range of 12 to 14 years, and the results found that martial arts training improved resilience and self-efficacy, so it was promoting well-being through physical activity.
0: ਡਾਕਟਰ ਮੂਰ ਕਹਿੰਦੇ ਨੇ ਕਿ ਮਾਰਸ਼ਲ ਆਰਟ ਆਤਮ ਸੁਧਾਰ ਦੇ ਮੌਕੇ ਪ੍ਰਦਾਨ ਕਰਕੇ ਨਿਪੁੰਨਤਾ ਅਤੇ ਉਪਲਬਧੀ ਦੀ ਭਾਵਨਾ ਨੂੰ ਵਧਾਵਾ ਦੇ ਸਕਦਾ ਹੈ। ਇਸ ਨਾਲ ਵਿਆਪਕ ਸਮਾਜਿਕ ਲਾਭ ਵੀ ਹੋ ਸਕਦੇ ਨੇ।
1: Across Australia and globally, government and youth outreach groups use community-focused sports as an intervention to lower juvenile justice crime rates and keep communities safer. Having said that, it's really important that we remember while martial arts might have mental health benefits, it's not a psychological therapy.
0: ਜੇਮਸ ਬੋਲਟਨ ਨੇ 1 ਸਾਲ ਤੋਂ ਵੱਧ ਸਮੇਂ ਤੱਕ ਮਾਰਸ਼ਲ ਆਰਟ ਦੀ ਸਿਖਲਾਈ ਹਾਸਲ ਕੀਤੀ ਹੈ। 44 ਸਾਲਾਂ ਦੇ ਬੋਲਟਨ ਨਿਰਮਾਣ ਖੇਤਰ ਦੇ ਵਿੱਚ ਪ੍ਰੋਜੈਕਟ ਮੈਨੇਜਰ ਵਜੋਂ ਕੰਮ ਕਰਦੇ ਨੇ ਅਤੇ ਮਾਨਸਿਕ ਸਿਹਤ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਕਰ ਚੁੱਕੇ ਨੇ।
2: There were several burnouts in the last kind of 10 years. Two of those were depressive and one of them was anxiety based. The anxiety one was very much like a panic attack.

0: Hits from Home.
1: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
2: Dress back on is absolutely rock solid.
3: Eden Jacobs, jisne 4 saal tak di sikhlai hasil kiti hai, oh adakari vich apna career banaun da sufna dekh rahe ne. Unna de mutabak is sikhlai de vich sabr hi sab ton pramukh hai.
4: I got a green belt, the black tip, and that just means I know the basics pretty well, and I know how to keep a calm mind and stay focused. I think that at the end goal, it's black belts, but I do realize that it's just how much you grow mentally, and that's been the biggest lesson.
3: ਮਦਦ ਦੀ ਲੋੜ ਵਾਲੇ ਸਰੋਤੇ ਲਾਈਫਲਾਈਨ ਦੇ ਨਾਲ 1311114 ਉੱਤੇ ਸੰਪਰਕ ਕਰ ਸਕਦੇ ਨੇ। ਸਮਾਲ ਬਿਜ਼ਨਸ ਸੀਕ੍ਰੇਟਸ ਦੇ ਲਈ ਸੈਂਡਰਾ ਫੁਲੂਨ ਅਤੇ SBS ਜੈਪਨੀਜ਼ ਤੋਂ ਜੁੰਕੋ ਹੋਵ ਦੇ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਦੇ ਵੱਲੋਂ ਪੇਸ਼ ਕੀਤਾ ਗਿਆ ਹੈ।
5: ਸਵਾਸ ਕਰਦੇ ਹਾਂ, ਜਾਣਕਾਰੀ ਵੀ ਚੰਗੀ ਲੱਗੀ ਹੋਵੇਗੀ। ਸਾਰੀਆਂ ਜਾਣਕਾਰੀਆਂ, ਖਬਰਾਂ ਅਤੇ ਇੰਟਰਵਿਊਜ਼ ਤੁਸੀਂ SBS ਪੰਜਾਬੀ ਦੀ ਵੈਬਸਾਈਟ 'ਤੇ ਜਾ ਕੇ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ, ਡਾਊਨਲੋਡ ਵੀ ਕਰ ਸਕਦੇ ਹੋ। ਇੱਧਰ ਸਾਨੂੰ ਸੁਨੇਹਾ ਆ ਚੁੱਕਾ ਗਗਨ ਜੀ ਦਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਭਾਅ ਜੀ, ਕੀ ਹਾਲ ਨੇ? ਮੇਰੇ ਬਹੁਤ ਵਧੀਆ ਜੀ, ਤੁਹਾਡੇ ਕਿਵੇਂ ਨੇ? ਔਰ ਇਹ ਬਹੁਤ ਖੁਸ਼ ਲੱਗ ਰਹੇ ਨੇ ਇਹਨਾਂ ਦੇ ਮੈਸੇਜ ਤੋਂ, ਕਿਉਂਕਿ ਇਹਨਾਂ ਦੀ ਟੀਮ RCB ਜਿੱਤ ਜੋ ਗਈ ਹੈ ਔਰ ਕਹਿ ਰਹੇ ਨੇ ਕਿ ਉਹਨਾਂ ਨੇ ਚੈਂਪੀਅਨਸ ਦੀ ਤਰ੍ਹਾਂ ਖੇਡਿਆ ਅਤੇ ਵਿਰਾਟ ਕੋਹਲੀ ਨੇ ਕਿਆ ਕਮਾਲ ਦੀ ਚੇਜ਼ ਕੀਤੀ ਹੈ। ਕਹਿ ਰਹੇ ਨੇ ਗੁਜਰਾਤ ਟਾਈਟਨਸ ਕਾਫੀ ਸਲੋ ਖੇਡੀ ਹੈ ਸ਼ੁਰੂ ਤੋਂ ਹੀ, ਪਰ ਆਪਾਂ ਤਾਂ ਜਿੱਤ ਗਏ ਹਾਂ। ਕਹਿ ਰਹੇ ਨੇ ਅਗਲੇ ਸੀਜ਼ਨ ਵਾਸਤੇ ਵੀ ਬੈਂਗਲੁਰੂ ਨੂੰ ਆਲ ਦਾ ਬੈਸਟ ਔਰ ਹੈਟ੍ਰਿਕ ਕਰਦੇ ਹੋ ਬੋਇਜ਼, ਕਿਆ ਬਾਤ ਹੈ ਜੀ! ਓਕੇ ਓਕੇ, ਸਾਡੀ ਪੰਜਾਬ ਦੀ ਟੀਮ ਨੂੰ ਵੀ ਆਲ ਦਾ ਬੈਸਟ ਜੀ। ਦੇਖਦੇ ਹਾਂ ਕਿ ਸਾਡੀ ਪੰਜਾਬ ਦੀ ਟੀਮ ਕੀ ਕਰਦੀ ਹੈ। ਔਰ ਨਾਲ ਦੀ ਨਾਲ ਇੱਧਰ ਜੋ ਭਾਰਤੀ ਮਹਿਲਾ ਟੀਮ ਹੈ ਉਹ ਇੰਗਲੈਂਡ ਦੇ ਦੌਰੇ ਦੇ ਉੱਤੇ ਆ। ਜੋ ਪਹਿਲਾ T20 ਮੁਕਾਬਲਾ ਸੀ ਉਹ ਭਾਰਤੀ ਮਹਿਲਾ ਟੀਮ ਨੇ ਜਿੱਤਿਆ ਸੀ, ਦੂਸਰਾ ਇੰਗਲੈਂਡ ਦੀ ਟੀਮ ਜਿੱਤ ਚੁੱਕੀ ਹੈ, ਅਤੇ ਹੁਣ ਤੀਸਰਾ ਅਤੇ ਆਖਰੀ T20 ਮੁਕਾਬਲਾ ਜੋ ਹੈ ਉਹ ਮੈਲਬਨ ਸਮੇਂ ਦੇ ਹਿਸਾਬ ਦੇ ਨਾਲ ਦੇਰ ਰਾਤ, ਯਾਨੀ ਕਿ ਸਵੇਰੇ ਲਗਾ ਲਓ, 3:30 ਸ਼ੁਰੂ ਹੋਵੇਗਾ। ਔਰ ਜਦੋਂ ਤੱਕ ਸਵੇਰੇ ਉੱਠਾਂਗੇ ਪਤਾ ਲੱਗ ਜਾਏਗਾ ਕਿ ਟੀਮ ਇਸ ਸੀਰੀਜ਼ ਜਿੱਤ ਪਾਈ ਹੈ ਜਾਂ ਫਿਰ ਨਹੀਂ। ਫਿਲਹਾਲ ਸਮਾਂ ਹੋ ਚੁੱਕਾ ਇੱਕ ਛੋਟੀ ਜਿਹੀ ਬ੍ਰੇਕ ਦਾ, ਔਰ ਆਉਂਦਿਆਂ ਜੀ ਵਾਪਸ ਹੋਰ ਜਾਣਕਾਰੀਆਂ ਅਤੇ ਇੰਟਰਵਿਊਜ਼ ਦੇ ਨਾਲ ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਢੀਂਗਰਾ।
6: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ, ਕੈਨਬਰਾ ਵੱਲੋਂ ਜਾਰੀ।
7: ਦੁਨੀਆ ਭਰ ਦੀਆਂ ਕਹਾਣੀਆਂ ਸੰਭਾਲੀਆਂ ਹੋਈਆਂ ਨੇ SBS ਵਰਲਡ ਮੂਵੀਜ਼ ਉੱਤੇ। 24 ਘੰਟੇ 7 ਦਿਨ ਮੁਫਤ ਦੇਖੋ ਚੈਨਲ 32 ਤੇ ਜਾਂ SBS ਔਨ ਡਿਮਾਂਡ ਤੇ। ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਦੇ ਦਰਪੇਸ਼ ਆਉਣ ਵਾਲੇ ਸੱਭਿਆਚਾਰਕ, ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਬਾਰੇ ਤਾਜ਼ਾ ਪਰਿਪੇਖ ਦੇਖੋ ਦਾ ਪੁਆਇੰਟ NITV ਉੱਤੇ ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ ਤੇ। ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ। ਦਾ ਉਲੂਰੂ ਸਟੇਟਮੈਂਟ ਫਰੋਮ ਦਾ ਹਾਰਟ ਇੱਕ ਅਜਿਹਾ ਸੱਦਾ ਹੈ ਜੋ ਆਸਟ੍ਰੇਲੀਆ ਦੇ ਸੰਵਿਧਾਨ ਵਿੱਚ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਨੂੰ ਮਾਨਤਾ ਦੇਣ ਦਾ ਇੱਕ ਰਸਤਾ ਦਿਖਾਉਂਦਾ ਹੈ। ਆਪਣੀ ਭਾਸ਼ਾ ਵਿੱਚ ਜਾਣੋ sbs.com.au/ਉਲੂਰੂ ਸਟੇਟਮੈਂਟ ਤੇ। ਆਸਟ੍ਰੇਲੀਆ ਅਤੇ ਦੁਨੀਆ ਭਰ ਤੋਂ ਤਾਜ਼ੀਆਂ ਖਬਰਾਂ ਅਤੇ ਉੱਭਰ ਰਹੀਆਂ ਕਹਾਣੀਆਂ ਦੇਖੋ SBS ਵਰਲਡ ਨਿਊਜ਼ ਹਰ ਸ਼ਾਮ 6:30 ਅਤੇ SBS ਔਨ ਡਿਮਾਂਡ ਤੇ। SBS ਚਿੱਲ ਉੱਤੇ ਦੁਨੀਆ ਭਰ ਦੇ ਸੰਗੀਤ ਦਾ ਆਨੰਦ ਮਾਣੋ। SBS ਚਿੱਲ ਨੂੰ SBS ਆਡੀਓ ਐਪ ਤੇ ਸੁਣੋ।
5: ਬ੍ਰੇਕ ਤੋਂ ਬਾਅਦ ਵਾਪਸ ਆ ਚੁੱਕੇ ਹਾਂ ਜੀ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਤੁਹਾਡੇ ਕੀ ਹਾਲ ਚਾਲ?

ਨੇ, ਕਿਵੇਂ ਮੰਨ ਰਹੇ ਹੋ ਠੰਡ ਦਾ ਆਨੰਦ, ਜਾਂ ਫਿਰ ਖਾ ਰਹੇ ਹੋ ਕੁਛ ਨਾ ਕੁਛ ਗਰਮਾ ਗਰਮ ਚੀਜ਼ਾਂ, ਔਰ ਕਿਹੜੀਆਂ ਖਾਸ ਚੀਜ਼ਾਂ ਬਣਾ ਰਹੇ ਹੋ ਇਸ ਵਾਰ ਦੱਸਿਓ ਜ਼ਰੂਰ। ਇੱਧਰ ਸੁਖਵਿੰਦਰ ਕੌਰ ਜੀ ਦਾ ਮੈਸੇਜ ਆ ਚੁੱਕਾ, ਕਹਿ ਰਹੇ ਨੇ ਗੁੱਡ ਈਵਨਿੰਗ ਪੁਨੀਤ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਤੁਹਾਡਾ ਕਿਵੇਂ ਲੰਘ ਰਿਹਾ ਹੈ ਮੰਗਲਵਾਰ ਦਾ ਦਿਨ? ਫਿਲਹਾਲ ਆਓ ਤੁਹਾਨੂੰ ਲੈ ਚੱਲਦੇ ਹਾਂ

0: Hits from Home.
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've given up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: ਪੂਰੀਆਂ ਕਰਕੇ ਵਾਪਸ ਮੁੜ ਗਏ ਨੇ। ਇੱਥੇ ਅਮਰੀਕਾ 'ਚ ਉਹਨਾਂ ਨੇ ਮਾਰਕੋ ਰੋਬੀਓ ਹੋਣਾ ਸਮੇਤ ਕਈ ਆਲਾ ਅਮਰੀਕੀ ਜ਼ਿੰਮੇਦਾਰਾਂ ਦੇ ਨਾਲ ਮੁਲਾਕਾਤ ਕੀਤੀ। ਇਹ ਫੇਰਾ ਐਨ ਉਸ ਵੇਲੇ ਹੋਇਆ ਆ ਜਦੋਂ ਇਰਾਨ ਅਮਰੀਕਾ ਸਮਝੌਤਾ ਸਿਰੇ ਲੱਗਣ ਦੇ ਬਿਲਕੁਲ ਨੇੜੇ ਆਸਾਰ ਬਣੇ ਪਏ ਨੇ। ਪਰ ਨਾਲ ਹੀ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਸਲਾਮੀ ਮੁਲਕਾਂ ਖਾਸ ਕਰਕੇ ਪਾਕਿਸਤਾਨ ਅਤੇ ਸਾਊਦੀ ਅਰਬ ਨੂੰ ਇਬਰਾਹਿਮ ਸਮਝੌਤੇ ਦੇ ਤਹਿਤ ਇਸਰਾਈਲ ਨੂੰ ਮੰਨਣ ਲਈ ਆਖਿਆ। ਇਸ ਆਗਦਾਰ ਹੋਣਾ ਨੇ ਡੋਨਲਡ ਟਰੰਪ ਹੋਣਾ ਦੀ ਇਸ ਆਫਰ ਨੂੰ ਵਾਸ਼ਿੰਗਟਨ 'ਚ ਮੀਡੀਆ ਦੇ ਰੂਬਰੂ ਪੁੱਛੇ ਇੱਕ ਸਵਾਲ 'ਚ ਸਾਫ਼ ਰੱਦ ਕਰਤਾ। ਉਹਨਾਂ ਕਿਹਾ
5: ਕਿ ਪਾਕਿਸਤਾਨ ਕੀ ਕੰਸਿਸਟੈਂਟ ਪਾਲਿਸੀ ਹੈ ਕਿ ਪਾਕਿਸਤਾਨ ਜਬ ਤੱਕ ਫਲਸਤੀਨ ਰੈਡੀ ਬੈਂਕ ਹੀ ਹੋਤਾ ਔਰ ਫਲਸਤੀਨ ਜੋ ਹੈ ਉਹ 1967 ਬਾਰਡਰਸ ਔਰ ਉਸਕੇ ਸਾਥ ਅਜਬੀ ਇਸ ਕਲੀਅਰ ਪਾਕਿਸਤਾਨ ਕੀ ਸਟੇਟ ਦੀ ਕੌਣ ਪਾਲਿਸੀ ਹੈ ਗਵਰਨਮੈਂਟ ਆਫਟਰ ਕਾਮਰੇਟ ਐਂਡ ਈਅਰ ਆਫਟਰ ਈਅਰ ਉਸ 'ਤੇ ਕੋਈ ਲੈਸਨ ਨਹੀਂ ਉਹਦੇ ਬਹੁਤ ਜ਼ਿਆਦਾ ਸਪੈਕੂਲੇਸ਼ਨ ਔਰ ਬਹੁਤ ਜ਼ਿਆਦਾ ਕੁਐਸਚਨ ਔਰ ਮੇਰੇ ਕੋਈ ਰਾਏ ਨਹੀਂ ਕੌਣ ਆਫਿਸ ਮੈਂ
4: ਇਸਨ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ। ਯੂਰਪੀ ਯੂਨੀਅਨ ਦੀ ਫਾਰਨ ਪਾਲਿਸੀ ਦੀ ਪ੍ਰਧਾਨ ਕਾਇਆ ਕਲਾਸ ਨੇ ਪਾਕਿਸਤਾਨ ਦੇ ਫੇਰੇ ਦੇ ਮੌਕੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਤੇ ਆਲਾ ਸਰਕਾਰੀ ਜ਼ਿੰਮੇਦਾਰਾਂ ਦੇ ਨਾਲ ਮੁਲਾਕਾਤ ਕੀਤੀ ਏ। ਕਾਇਆ ਨੇ ਪਾਕਿਸਤਾਨ ਵੱਲੋਂ ਇਰਾਨ ਅਮਰੀਕਾ ਲੜਾਈ ਰੁਕਵਾਉਣ ਲਈ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਦੀ ਖੁੱਲ੍ਹੇ ਲਫ਼ਜ਼ਾਂ 'ਚ ਤਾਰੀਫ ਕੀਤੀ। ਇਹ ਬਿਆਨ ਐਨ ਉਸ ਵੇਲੇ ਸਾਹਮਣੇ ਆਇਆ ਜਦੋਂ ਅਮਰੀਕਾ ਵੱਲੋਂ ਇਰਾਨ 'ਤੇ ਹਮਲੇ ਹੋਏ ਨੇ। ਇਰਾਨ ਨੇ ਜਵਾਬ 'ਚ ਅਮਰੀਕੀ ਅੱਡਿਆਂ ਨੂੰ ਨਿਸ਼ਾਨਾ ਬਣਾਇਆ। ਇਸਰਾਈਲ ਨੇ ਲਬਨਾਨ ਦੇ ਵਿੱਚ ਇਰਾਨ ਹਾਮੀਆਂ ਦੇ ਉੱਤੇ ਖੁੱਲ੍ਹੇ ਹਮਲੇ ਕੀਤੇ ਨੇ, ਪਰ ਪਾਕਿਸਤਾਨ ਦਾ ਸਰਕਾਰੀ ਪੱਧਰ 'ਤੇ ਆਖਣਾ ਹੈ ਕਿ ਅਸੀਂ ਲੜਾਈ ਰੁਕਾਉਣ ਲਈ ਆਪਣਾ ਕਿਰਦਾਰ ਨਿਭਾਉਂਦੇ ਰਹਾਂਗੇ। ਕਾਇਆ ਕਲਾਸ ਦੀ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਦੇ ਨਾਲ ਰਲ ਕੇ ਕੀਤੀ ਸਾਂਝੀ ਪ੍ਰੈਸ ਕਾਨਫਰੰਸ 'ਚ ਕੁਝ ਬੋਲ।
6: Pakistan has been the main mediator between United States and Iran. Your diplomatic efforts have helped to prevent a return to full-blown war on several occasions. And these efforts are much recognized and appreciated across Europe. With your support, there is now a tenuous diplomatic opening to extend the ceasefire and reopen the Strait of Hormuz. Yet any temporary understanding between U.S. and Iran must be followed by deeper talks about Tehran's nuclear stockpile and other critical issues. Lasting stability will require more encompassing solutions. European Union is ready to contribute to a sustainable and peaceful solution.
4: ਇਸਨ ਯੂਰਪੀ ਯੂਨੀਅਨ ਦੀ ਸੈਕਟਰੀ ਫਾਰ ਫਾਰਨ ਪਾਲਿਸੀ ਕਾਇਆ ਕਲਾਸ ਹੋਣੇ। ਭਾਰਤ ਵੱਲੋਂ ਪਾਕਿਸਤਾਨ ਨੂੰ ਇੱਕ ਵਾਰ ਫਿਰ ਧਮਕੀ ਦਿੱਤੀ ਗਈ ਹੈ ਕਿ ਉਹ ਸੰਦੂਰ 2 ਦੀ ਤਿਆਰੀ ਕਰ ਰਿਹਾ ਹੈ ਤੇ ਕਿਸੇ ਵੇਲੇ ਵੀ ਪਾਕਿਸਤਾਨ ਨੂੰ ਇਹਦੇ ਮੰਜ਼ਰ ਭੁਗਤਣੇ ਪੈਣਗੇ। ਇਸ ਭਾਰਤੀ ਧਮਕੀ ਦੇ ਜਵਾਬ ਦੇ ਵਿੱਚ ਪਾਕਿਸਤਾਨ ਵੱਲੋਂ ਸਰਕਾਰੀ ਪੱਧਰ ਤੇ ਵੀ ਕਈ ਪ੍ਰਧਾਨਾਂ ਜਵਾਬ ਦਿੱਤਾ, ਪਰ ਸਿੰਗਾਪੁਰ 'ਚ ਹੋਣ ਵਾਲੇ ਸ਼ੰਗਰੀ ਲਾ ਡਾਇਲੋਗ ਮੌਕੇ ਇਕੱਠੇ ਹੋਏ ਖਿੱਤੇ ਦੇ ਆਲਾ ਫੌਜੀ ਅਫਸਰਾਂ ਦੇ ਰੂਬਰੂ ਪਾਕਿਸਤਾਨੀ ਫੌਜੀ ਤਰਜਮਾਨ ਨੇ ਆਖਿਆ ਕਿ ਭਾਰਤੀ ਧਮਕੀਆਂ ਖਿੱਤੇ ਦੇ ਅਮਨ ਲਈ ਖਤਰਾ ਨੇ।
7: Strategic stability in South Asia remains shaped by nuclear deterrence, conventional asymmetry, enduring political tensions, and unresolved territorial and ideological disputes between India and Pakistan. Pakistan's resolute response has effectively debunked the notion of space for war in South Asia. Post-conflict dynamics have further constrained the prospects for conventional war. Even during periods of geopolitical rivalry, dialogue must never collapse. History repeatedly demonstrates that strategic stability is preserved not only through deterrence but through communication as well.
4: Pakistani fauji tarjuman da bayan jid ch khitte andar ik navi jang ya ladai de khatreyan ton khabardar kita gaya hai. Pichle kuch dinan ton Imran Khan bare eh khabran garam ne ke Eid mauke jail de andar Imran Khan nu intizamiya vallon Eid di namaz vi nahi padhan ditti gayi. ਜਦਕਿ ਪਾਕਿਸਤਾਨੀ ਫੌਜ ਮੁਖੀ ਰਹਿ ਚੁੱਕੇ ਜਨਰਲ ਰਿਟਾਇਰਡ ਅਸ਼ਫਾਕ ਪਰਵੇਜ਼ ਕਿਆਨੀ ਨੇ ਜੇਲ੍ਹ 'ਚ ਇਮਰਾਨ ਖਾਨ ਦੇ ਨਾਲ ਰੂਬਰੂ ਮੁਲਾਕਾਤ ਕਰਕੇ ਉਹਨਾਂ ਤੱਕ ਹੁਣ ਦੇ ਫੌਜ ਮੁਖੀ ਦਾ ਖਾਸ ਨਾਂ ਅਪੜਾਇਆ ਹੈ। ਪਰ ਹੁਣ ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਨੇ ਇਹਨਾਂ ਖ਼ਬਰਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਆਖਿਆ ਹੈ ਕਿ ਇਹ ਸਭ ਖ਼ਬਰਾਂ ਮਨ ਘੜਤ ਨੇ, ਝੂਠੀਆਂ ਨੇ। ਇਹ ਖ਼ਬਰਾਂ ਖਾਸ ਲੋਕ ਤਵੱਜਾ ਹਟਾਉਣ ਵਾਸਤੇ ਖਿਲਾਰਦੇ ਨੇ। ਅਸਲ ਸੱਚ ਤੇ ਇਹ ਹੈ ਕਿ ਇਮਰਾਨ ਖਾਨ ਤੇ ਉਹਦੀ ਘਰ ਆਲੀ ਦੇ ਨਾਲ ਜੇਲ੍ਹ 'ਚ ਵਕੀਲਾਂ ਨੂੰ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ ਕਿ ਉਹ ਉਹਨਾਂ ਕੋਲੋਂ ਵਕਾਲਤਨਾਮਿਆਂ ਦੇ ਉੱਤੇ

0: ਕਰਾ ਕੇ ਅੰਗੂਠੇ ਲਵਾ ਸਕਣ। ਜਿਨ੍ਹਾਂ ਜ਼ਰੀਆਂ ਤੋਂ ਇਹ ਖਬਰਾਂ ਖਿਲਾਰੀਆਂ ਜਾਂਦੀਆਂ ਨੇ ਸਾਨੂੰ ਵੀ ਉਹ ਜ਼ਰੀਏ ਦੱਸੇ ਜਾਣ ਤਾਂ ਜੇ ਅਸੀਂ ਉਹਨਾਂ ਤੋਂ ਕਈ ਸਵਾਲ ਪੁੱਛ ਸਕੀਏ। ਉਹਨਾਂ ਆਖਿਆ ਕਿ ਕਿਸੇ ਪਿਛਲੇ ਫੌਜ ਮੁਖੀ ਦੀ ਨਾ ਤੇ ਇਮਰਾਨ ਖਾਨ ਦੇ ਨਾਲ ਜੇਲ੍ਹ 'ਚ ਮੁਲਾਕਾਤ ਹੋਈ ਹੈ ਤੇ ਨਾ ਇਮਰਾਨ ਖਾਨ ਨੂੰ ਕੋਈ ਆਫਰ ਕੀਤੀ ਗਈ ਹੈ। ਜੇ ਕੀਤੀ ਵੀ ਗਈ ਹੈ ਤੇ ਇਮਰਾਨ ਖਾਨ ਕਿਸੇ ਆਫਰ ਦੇ ਉੱਤੇ ਮੰਨਣ ਵਾਲਾ ਨਹੀਂ। ਉਹ ਜੇਲ੍ਹ ਦੇ ਵਿੱਚ ਮਰਤੇ ਜਾਏਗਾ ਪਰ ਸਮਝੌਤਾ ਨਹੀਂ ਕਰੇਗਾ। ਪਾਕਿਸਤਾਨ ਦੀ ਫੈਡਰਲ ਸਰਕਾਰ ਤੇ ਪੰਜਾਬ ਸਰਕਾਰ ਨੇ ਈਦ ਦੀਆਂ ਛੁੱਟੀਆਂ ਮੁੱਕਣ ਤੋਂ ਬਾਅਦ ਹੁਣ ਤੋਂ ਫੇਰ ਐਲਾਨ ਕੀਤਾ ਹੈ ਕਿ ਉਹ ਸਮਾਰਟ ਲਾਕਡਾਊਨ ਲਾਉਣ ਜਾ ਰਹੀ ਹੈ। ਇਹਨੂੰ ਐਨਰਜੀ ਸਮਾਰਟ ਲਾਕਡਾਊਨ ਦਾ ਨਾਂ ਦਿੱਤਾ ਗਿਆ ਹੈ। ਇਸ ਐਨਰਜੀ ਸਮਾਰਟ ਲਾਕਡਾਊਨ ਦੇ ਤਹਿਤ ਇਸਲਾਮਾਬਾਦ ਸ਼ਹਿਰ ਸਮੇਤ ਪੰਜਾਬ ਭਰ 'ਚ ਮਾਰਕੀਟਾਂ ਰਾਤ 8 ਵਜੇ ਫਿਰ ਬੰਦ ਹੋ ਜਾਇਆ ਕਰਨਗੀਆਂ। ਇਸ ਤੋਂ ਪਹਿਲਾਂ ਈਦ ਮੌਕੇ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਜਬ 1 ਜੂਨ ਤੱਕ ਮਾਰਕੀਟਾਂ ਤੇ ਬਾਜ਼ਾਰ ਰਾਤ 10 ਵਜੇ ਤੱਕ ਖੁੱਲ੍ਹੇ ਰਹਿਣ ਦੀ ਇਜਾਜ਼ਤ ਸੀ। ਜਦਕਿ ਪੰਜਾਬ ਸਰਕਾਰ ਵੱਲੋਂ ਸੋਸ਼ਲ ਮੀਡੀਆ ਤੇ ਪੇਪਰ ਦੇ ਨਵੇਂ ਨੋਟੀਫਿਕੇਸ਼ਨ ਨੂੰ ਜਾਲੀ ਕਰਾਰ ਦਿੰਦਿਆਂ ਆਖਿਆ ਗਿਆ ਹੈ ਕਿ ਇਹ ਇੱਕ ਪਿਛਲਾ ਨੋਟੀਫਿਕੇਸ਼ਨ ਹੈ। ਹਜੇ ਤੱਕ ਬਾਜ਼ਾਰ ਮਾਰਕੀਟਾਂ ਰਾਤ 8 ਵਜੇ ਬੰਦ ਕਰਨ ਦਾ ਕੋਈ ਫੈਸਲਾ ਨਹੀਂ ਹੋਇਆ। ਵਪਾਰਕ ਤਬਕੇ ਨੇ ਇਸ ਮਾਮਲੇ ਦੇ ਉੱਤੇ ਇਤਜਾਜ ਕਰਨ ਦਾ ਐਲਾਨ ਕਰਦਿਆਂ ਆਖਿਆ ਆ ਕਿ ਜੇ ਸਰਕਾਰ ਨੇ ਇਸ ਫੈਸਲੇ ਦੇ ਨਾਲ ਕਾਰੋਬਾਰ ਤਬਾਹ ਕੀਤੇ ਤੇ ਫਿਰ ਅਸੀਂ ਇਤਜਾਜ ਕਰਾਂਗੇ। ਹੋ ਸਕਦਾ ਜੇ ਲੋੜ ਪਈ ਸ਼ਟਰ ਡਾਊਨ ਹੜਤਾਲ ਵੀ ਕਰੀਏ। ਲੋ ਜੀ, ਇਸ ਹਫ਼ਤੇ ਲਈ ਪਾਕਿਸਤਾਨ ਤੋਂ ਇੰਨਾ ਹੀ। ਆਉਂਦੇ ਹਫ਼ਤੇ ਕੁਝ ਹੋਰ ਖ਼ਬਰਾਂ ਦਾ ਨਿਚੋੜ ਲੈ ਕੇ ਮਸੂਦ ਮੱਲੀ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਦੇ ਰੂਬਰੂ ਹਾਜ਼ਰ ਹੋ।
1: ਸੋ ਇਸ ਦੇ ਨਾਲ ਹੀ ਵਧ ਚੁੱਕੀ ਹੈ ਸਾਡੇ ਪਹਿਲੇ ਗਾਣੇ ਦੀ। ਆਓ ਸੁਣਦੇ ਹਾਂ ਪੰਜਾਬੀ ਗੀਤ ਰੋਸ਼ਨ ਪ੍ਰਿੰਸ ਦੀ ਆਵਾਜ਼ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ, ਫਿਰ ਰੁਕਾਂਗੇ ਇੱਕ ਬ੍ਰੇਕ ਦੇ ਲਈ ਅਤੇ ਬ੍ਰੇਕ ਦੇ ਉਸ ਪਾਰ ਇੰਟਰਵਿਊ ਸੈਗਮੈਂਟ।

0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰਦੀ ਹੈ। ਟਾਇਰਾਂ ਵਿੱਚ ਸਹੀ ਹਵਾ ਰੱਖਣਾ, ਹਲਕਾ ਭਾਰ ਲੱਦਣਾ ਅਤੇ ਕਈ ਕੰਮ ਇਕੱਠੇ ਕਰਕੇ ਕਰਨ ਜਾਣਾ ਵਰਗੇ ਕਦਮ ਸਾਡੀ ਤੇਲ ਦੀ ਸਪਲਾਈ ਨੂੰ ਵੱਧ ਸਮੇਂ ਤੱਕ ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਚਲਾਉਣ ਵਿੱਚ ਮਦਦ ਕਰਦੇ ਹਨ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। ਤੇਲ ਬਚਾਉਣ ਦੇ ਹੋਰ ਸੁਝਾਅ fuelplan.gov.au/punjabi ਤੇ ਜਾ ਕੇ ਵੇਖੋ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
1: SBS TV ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ। ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਦੇ ਦਰਪੇਸ਼ ਆਉਣ ਵਾਲੇ ਸੱਭਿਆਚਾਰਕ ਰਾਜ

0: ਨੀਤਿਕ ਅਤੇ ਸਮਾਜਿਕ ਮੁੱਦਿਆਂ ਬਾਰੇ ਤਾਜ਼ਾ ਪਰਿਪੇਖ ਦੇਖੋ ਦ ਪੁਆਇੰਟ NITV ਉੱਤੇ ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ ਤੇ। SBS ਔਨ ਡਿਮਾਂਡ ਵਿੱਚ ਸੈਂਕੜੇ ਫਿਲਮਾਂ ਅਤੇ TV ਸ਼ੋਅ ਮੁਫਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ। ਅੱਜ ਹੀ SBS ਔਨ ਡਿਮਾਂਡ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ। SBS ਚਿੱਲ ਉੱਤੇ ਦੁਨੀਆ ਭਰ ਦੇ ਸੰਗੀਤ ਦਾ ਆਨੰਦ ਮਾਣੋ। SBS ਚਿੱਲ ਨੂੰ SBS ਆਡੀਓ ਐਪ ਤੇ ਸੁਣੋ। SBS ਤੁਹਾਡੇ ਲਈ ਹਮੇਸ਼ਾ ਹਾਜ਼ਰ ਹੈ। ਅਲੈਕਸਾ, ਗੂਗਲ ਹੋਮ ਜਾਂ ਫਿਰ ਐਪਲ ਸਮਾਰਟ ਸਪੀਕਰ ਜ਼ਰੀਏ SBS ਨਾਲ ਜੁੜੇ ਰਹਿਣਾ ਆਸਾਨ ਹੈ। SBS ਪੰਜਾਬੀ ਤੋਂ ਜਦੋਂ ਮਰਜ਼ੀ ਤਾਜ਼ਾ ਤਰੀਨ ਖ਼ਬਰਾਂ, ਵਿਚਾਰ ਅਤੇ ਕਹਾਣੀਆਂ ਸੁਣੋ। ਸਿਰਫ ਇਹ ਬੋਲੋ, ਪਲੇ SBS ਪੰਜਾਬੀ ਪੋਡਕਾਸਟ। SBS ਆਡੀਓ ਤੁਹਾਡੇ ਸੁਭਾਅ ਨਾਲ ਮੇਲ ਖਾਂਦਾ ਸੰਗੀਤ, ਰੇਡੀਓ ਅਤੇ ਪੋਡਕਾਸਟ। ਆਸਟ੍ਰੇਲੀਆ ਐਕਸਪਲੇਨਡ ਨਵੇਂ ਪ੍ਰਵਾਸੀਆਂ ਨੂੰ ਰਿਹਾਇਸ਼, ਸਿਹਤ, ਨੌਕਰੀਆਂ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। sbs.com.au/australiaexplained ਉੱਤੇ ਜਾਓ। SBS ਆਡੀਓ ਐਪ ਤੁਹਾਡੇ ਫੋਨ ਉੱਤੇ ਪ੍ਰੋਗਰਾਮਾਂ ਅਤੇ ਪੋਡਕਾਸਟਾਂ ਨੂੰ ਸੁਣਨ ਦਾ ਵਧੀਆ ਤਰੀਕਾ ਹੈ। ਐਪ ਸਟੋਰ ਜਾਂ ਗੂਗਲ ਪਲੇ ਤੋਂ SBS ਆਡੀਓ ਐਪ ਨੂੰ ਮੁਫਤ ਡਾਊਨਲੋਡ ਕਰੋ।
1: ਇਸ ਕਮਰਸ਼ੀਅਲ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ SBS ਦੇ ਲਾਈਵ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਕੀ ਤੁਸੀਂ ਜਾਣਦੇ ਹੋ ਕਿ ਤੁਸੀਂ SBS ਔਨ ਡਿਮਾਂਡ ਦੇ ਉੱਤੇ ਫ੍ਰੀ ਦੇ ਵਿੱਚ ਅਕਾਊਂਟ ਬਣਾ ਕੇ ਬਹੁਤ ਸਾਰੀਆਂ ਅਵਾਰਡ ਵਿਨਿੰਗ ਫਿਲਮਸ, ਵੈਬ ਸੀਰੀਜ਼, ਬਹੁਤ ਸਾਰੇ ਸ਼ੋਜ਼ ਦੇਖ ਸਕਦੇ ਹੋ। ਬਹੁਤ ਸਾਰੀਆਂ ਇੰਡੀਅਨ ਅਤੇ ਪੰਜਾਬੀ ਫਿਲਮਾਂ ਵੀ ਇੱਥੇ ਮੌਜੂਦ ਨੇ SBS ਔਨ ਡਿਮਾਂਡ ਦੇ ਉੱਤੇ, ਅਤੇ ਬਹੁਤ ਸਾਰੀਆਂ ਜੋ ਪੈਰਲਰ ਸਿਨੇਮਾ ਦੀਆਂ ਮੂਵੀਜ਼ ਹੁੰਦੀਆਂ ਨੇ ਉਹ ਵੀ ਤੁਸੀਂ ਫ੍ਰੀ ਦੇ ਵਿੱਚ ਸਟ੍ਰੀਮ ਕਰ ਸਕਦੇ ਹੋ ਆਪਣੇ ਮੋਬਾਈਲ, ਟੈਬਲੇਟ ਜਾਂ ਫਿਰ ਕੰਪਿਊਟਰ 'ਤੇ, ਅਤੇ ਜੀ ਹਾਂ ਸਮਾਰਟ TV ਦੇ ਉੱਤੇ ਵੀ। ਆਓ ਅੱਗੇ ਵੱਧਦੇ ਹਾਂ। ਅੱਗੇ ਵਧਣ ਤੋਂ ਪਹਿਲਾਂ ਇੱਕ ਸੁਨੇਹਾ ਵੀ ਪੜ੍ਹ ਲੈਂਦੇ ਹਾਂ। ਅਮਰਿਤ ਜੀ ਕਹਿ ਰਹੇ ਨੇ, ਹੈਲੋ ਪੁਨੀਤ ਵੀਰ ਜੀ, ਗੁੱਡ ਈਵਨਿੰਗ। ਗੁੱਡ ਈਵਨਿੰਗ ਜੀ, ਗੁੱਡ ਈਵਨਿੰਗ। ਦੱਸ ਦਈਏ ਕਿ ਜਦੋਂ ਇਹ ਲਾਈਵ ਸ਼ੋਅ ਚੱਲ ਰਿਹਾ DAB ਅਤੇ ਐਪ ਦੇ ਉੱਤੇ, ਤਾਂ ਸ਼ਾਮ ਦੇ 4:30 ਹੋ ਚੁੱਕੇ ਨੇ ਮੈਲਬਨ ਸਮੇਂ ਦੇ ਹਿਸਾਬ ਦੇ ਨਾਲ, ਕਿਉਂਕਿ ਮੈਂ ਮੈਲਬਨ ਤੋਂ ਸ਼ੋਅ ਕਰ ਰਿਹਾ। ਰਿਪੀਟ ਬ੍ਰੌਡਕਾਸਟ ਹੋ ਸਕਦਾ ਤੁਸੀਂ ਸੁਣ ਰਹੇ ਹੋਵੋਗੇ ਗੱਡੀਆਂ ਦੇ ਵਿੱਚ 93.1 FM ਦੇ ਉੱਤੇ ਰਾਤੀ, ਸੋ ਉਦੋਂ ਟਾਈਮ ਥੋੜ੍ਹਾ ਜਿਹਾ ਐਡਜਸਟ ਕਰ ਲਿਓ। ਫਿਲਹਾਲ ਆਓ ਚੱਲਦੇ ਹਾਂ ਜੀ ਇੰਟਰਵਿਊ ਸੈਗਮੈਂਟ ਦੇ ਵੱਲ। ਪੰਜਾਬੀ ਬੋਲੀ ਦੇ ਲਈ ਹਮੇਸ਼ਾ ਅੱਗੇ ਹੋ ਕੇ ਕੰਮ ਕਰਨ ਵਾਲੇ ਸਿਡਨੀ ਨਿਵਾਸੀ ਡਾਕਟਰ ਸੁਰਿੰਦਰ ਸਿੰਘ ਜੀ ਦੀ ਨਿਊ ਸਾਊਥ ਵੇਲਜ਼ ਮੈਨਜ਼ ਮਾਸਟਰ ਹਾਕੀ ਟੀਮ ਦੇ ਵਿੱਚ ਚੋਣ ਹੋ ਚੁੱਕੀ ਹੈ। ਕੀ ਇਹ ਹੋਰ ਗੱਲਾਂ ਬਾਤਾਂ, ਆਓ ਇਹਨਾਂ ਦੇ ਕੋਲੋਂ ਹੀ ਜਾਣਦੇ ਹਾਂ।
2: ਤੁਸੀਂ ਹੋ SBS ਪੰਜਾਬੀ ਦੇ ਨਾਲ।
0: SBS ਪੰਜਾਬੀ ਦੇ ਸਰੋਤਿਆਂ ਨੂੰ ਇੱਕ ਵਾਰ ਫਿਰ ਤੋਂ ਅਸੀਂ ਮਿਲਾਉਣ ਜਾ ਰਹੇ ਹਾਂ ਡਾਕਟਰ ਸੁਰਿੰਦਰ ਸਿੰਘ ਜੀ ਦੇ ਨਾਲ ਸਿਡਨੀ ਤੋਂ, ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਪਿਆਰ ਅਤੇ ਸਮਰਪਣ ਲਈ ਜ਼ਿਆਦਾ ਕਰਕੇ ਜਾਣਿਆ ਜਾਂਦਾ ਹੈ। ਪਰ ਭਾਈਚਾਰੇ ਵਿੱਚ ਬਹੁਤ ਸਾਰਿਆਂ ਨੂੰ ਸ਼ਾਇਦ ਇਹ ਨਾ ਪਤਾ ਹੋਵੇ ਕਿ ਇਹਨਾਂ ਦੀਆਂ ਬਹੁਤ ਸਾਰੀਆਂ ਹੋਰ ਖੂਬੀਆਂ ਦੇ ਨਾਲ ਨਾਲ ਇਹ ਹਾਕੀ ਦੇ ਵੀ ਇੱਕ ਚੰਗੇ ਖਿਡਾਰੀ ਹਨ। ਹਾਲ ਵਿੱਚ ਹੀ ਡਾਕਟਰ ਸਾਹਿਬ ਦਾ NSW ਮੈਨਸ ਮਾਸਟਰ ਹਾਕੀ ਟੀਮ ਵਿੱਚ ਚੁਣਿਆ ਜਾਣਾ ਸਿਰਫ ਇੱਕ ਖੇਡ ਸਫਲਤਾ ਨਹੀਂ, ਸਗੋਂ ਲੰਬੇ ਸਮੇਂ ਦੀ ਮਿਹਨਤ, ਜਜ਼ਬੇ ਅਤੇ ਖੇਡ ਪ੍ਰਤੀ ਸਮਰਪਣ ਦੀ ਕਹਾਣੀ ਹੈ। ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀ ਭਾਈਚਾਰੇ ਲਈ ਉਹ ਇੱਕ ਪ੍ਰੇਰਣਾ ਦਾ ਸਰੋਤ ਬਣਦੇ ਹਨ ਕਿ ਉਮਰ ਕੋਈ ਵੀ ਹੋਵੇ, ਜੇ ਜਜ਼ਬਾ ਜ਼ਿੰਦਾ ਰਹੇ ਤਾਂ ਖੇਡਾਂ ਵਿੱਚ ਉੱਚ ਪੱਧਰ ਤੱਕ ਪਹੁੰਚਿਆ ਜਾ ਸਕਦਾ ਹੈ। ਇਹ ਚੋਣ ਉਹਨਾਂ ਦੇ ਹਾਕੀ ਸਫ਼ਰ ਵਿੱਚ ਇੱਕ ਮਹੱਤਵਪੂਰਨ ਮੋੜ ਹੈ, ਜਿਸ ਨਾਲ ਹੁਣ ਉਹ ਆਸਟ੍ਰੇਲੀਅਨ ਮੈਨਸ ਮਾਸਟਰਸ ਚੈਂਪੀਅਨਸ਼ਿਪ ਵਿੱਚ NSW ਦੀ ਨੁਮਾਇੰਦਗੀ ਕਰਨ ਜਾ ਰਹੇ ਨੇ। ਸਭ ਤੋਂ ਪਹਿਲਾਂ ਕਰਦੇ ਹਾਂ ਜੀ ਸਵਾਗਤ ਡਾਕਟਰ ਸਾਹਿਬ SBS ਪੰਜਾਬੀ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
3: ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ MP ਸਿੰਘ ਜੀ, ਤੁਸੀਂ ਬਹੁਤ ਪੰਜਾਬੀ ਵਾਸਤੇ ਸੇਵਾਵਾਂ ਕਰਦੇ ਹੋ ਅਤੇ ਟਾਈਮ ਟੂ ਟਾਈਮ, ਅਤੇ ਬਹੁਤ ਬਹੁਤ ਧੰਨਵਾਦ ਜੀ ਅਭੀ ਕਵਰਿੰਗ ਕਰਨ ਦਾ, ਅਤੇ ਮੈਨੂੰ ਉਮੀਦ ਨਹੀਂ ਸੀ ਵੀ ਇਹ ਕਵਰ ਕਰਨਾ ਚਾਹੀਦਾ ਕਿ ਨਹੀਂ ਚਾਹੀਦਾ, ਪਰ ਬਹੁਤ ਇੰਪੋਰਟੈਂਟ ਹੈ ਜਿਸ ਤਰ੍ਹਾਂ ਹੁਣ ਪਤਾ ਲੱਗ ਰਿਹਾ ਨਾ, ਜਿੱਦਾਂ ਗੱਲਬਾਤ ਚੱਲ ਰਹੀ ਹੈ ਲੋਕਾਂ ਦਾ, ਪਛਾਵਾਂ ਛਾ ਰਹੀਆਂ ਨੇ ਅਤੇ ਜਿੱਦਾਂ ਵੀ ਹੈ। ਪਹਿਲਾਂ ਅਸੀਂ ਕਦੀ ਕਾਫੀ ਦੇਰ ਤੋਂ ਇਸ ਬਾਰੇ ਸੋਚਿਆ ਨਹੀਂ ਸੀ ਵੀ ਇਹ ਕੰਪੈਟੀਟਿਵ ਲੈਵਲ 'ਤੇ ਵੀ ਖੇਡੀਏ। ਅਸੀਂ ਪ੍ਰੈਕਟਿਸ ਤਾਂ ਕਰਦੇ ਸੀ ਪਰ ਕੰਪੈਟੀਟਿਵ 'ਤੇ ਨਹੀਂ, ਫਿਰ ਅਸੀਂ ਥੋੜ੍ਹਾ ਜਿਹਾ ਇਨਵੋਲਵ ਹੋਏ ਤਾਂ ਕਿ ਨਹੀਂ ਵੀ ਸ਼ੁੱਡ ਪਲੇ ਕੰਪੈਟੀਟਿਵ ਇਸ ਵਾਰ। ਹਾਂਜੀ, ਥੈਂਕ ਯੂ ਜੀ, ਮਿਹਰਬਾਨੀ ਜੀ ਤੁਹਾਡੀ।
0: ਇਹ ਬਹੁਤ ਵੱਡੀ ਗੱਲ ਹੈਗੀ ਹੈ ਜੀ ਕਿ ਆਮ ਤੌਰ 'ਤੇ ਆਪਾਂ ਕਹਿੰਦੇ ਹਾਂ ਬੱਚਿਆਂ ਨੂੰ ਪ੍ਰੇਰਦੇ ਹਾਂ ਕਿ ਖੇਡੋ ਖੇਡੋ ਖੇਡੋ, ਪਰ ਬਜ਼ੁਰਗ ਜਿਹੜੇ ਹੈਗੇ ਆ, ਜੋ ਇੱਕ ਸੀਨੀਅਰਸ ਹੈਗੇ ਆ, ਉਹ ਵੀ ਖੇਡਾਂ ਦੇ ਵਿੱਚ ਅੱਗੇ ਆ ਕੇ ਖੇਡ ਰਹੇ ਆ ਅਤੇ ਉਹਨਾਂ ਨੂੰ ਮੌਕਾ ਵੀ ਮਿਲ ਰਿਹਾ, ਬਹੁਤ ਵੱਡੀ ਗੱਲ ਹੈਗੀ ਹੈ। ਤੁਸੀਂ ਦੱਸੋ ਕਿ ਸਭ ਤੋਂ ਪਹਿਲਾਂ ਤੁਹਾਡਾ ਰਿਐਕਸ਼ਨ ਕੀ ਸੀ ਜਦੋਂ ਤੁਹਾਨੂੰ ਪਤਾ ਚੱਲਿਆ ਕਿ ਤੁਸੀਂ ਇਸ ਟੀਮ ਦੇ ਵਿੱਚ NSW ਦੀ ਟੀਮ ਦੇ ਵਿੱਚ ਸਿਲੈਕਟ ਹੋ ਗਏ ਹੋ?
3: ਥੋੜ੍ਹਾ ਜਿਹਾ ਐਂਟੀਸਪੇਸ਼ਨ ਤਾਂ ਸੀਗੀ, ਪਰ ਇਹਦਾ ਰੀਜ਼ਨ ਜਿੱਦਾਂ ਇਹਦੇ ਬਾਰੇ ਨਾ ਪਹਿਲਾਂ ਆਪਾਂ ਨੂੰ ਥੋੜ੍ਹਾ ਜਿਹਾ ਸਮਝਣਾ ਪੈਣਾ ਵੀ ਇੱਥੇ ਕਿੱਦਾਂ ਹਾਊ ਇਟ ਵਰਕਸ। ਪਹਿਲਾਂ ਹੁੰਦੇ ਆ ਆਪੇ ਯੂਜਲੀ ਹੁੰਦੇ ਆ ਵੀ ਇੱਥੇ ਜਿੱਦਾਂ ਕਲੱਬਸ ਬਣੇ ਹੋਏ ਨੇ ਸਾਰੇ ਹਾਕੀ ਕਲੱਬਸ, ਮੈਂ ਛੋਟਾ ਇੱਕ ਇਨ ਸ਼ੋਰਟ ਦੱਸ ਦਿੰਦਾ ਵੀ ਕਲੱਬਸ ਹੁੰਦੇ ਆ ਆਪਣੇ ਪੰਜਾਬੀਆਂ ਦਾ ਵੀ ਕਲੱਬ ਬਣਿਆ ਹੋਇਆ ਜਿੱਦਾਂ ਲਾਇਨਸ ਕਲੱਬ ਆ, ਅਤੇ ਉਹਦੇ ਵਿੱਚ ਮੈਂ ਕਾਫੀ ਖੇਡਦਾ ਰਿਹਾ। ਉਹ ਕਲੱਬਸ ਇੱਕ ਦੂਜੇ ਨਾਲ ਖੇਡਦੇ ਨੇ, ਉਹਨਾਂ ਦੇ ਵਿੱਚ ਉਹ ਕਲੱਬਸ ਜਿਹੜੇ ਨੇ ਉਹ ਐਸੋਸੀਏਸ਼ਨ ਦੇ ਅੰਡਰ ਹੁੰਦੇ ਨੇ। ਜਿੱਦਾਂ ਅਸੀਂ ਲਾਇਨਸ ਕਲੱਬ ਜਿਹੜਾ ਆ ਉਹ ਨੌਰਥ ਵੈਸਟ ਸਿਡਨੀ ਐਸੋਸੀਏਸ਼ਨ ਹੈ, ਇੱਦਾਂ ਹੀ ਜਿੱਥੇ ਮੈਂ ਬਾਹਰ ਕਿੱਥੇ ਜਿੱਦਾਂ ਮੈਂ ਮੈਨਿੰਗ ਵੈਲੀ ਐਸੋਸੀਏਸ਼ਨ ਦੇ ਵਿੱਚ ਵੀ ਖੇਡਦਾ, ਅਤੇ ਇੱਦਾਂ ਅਲੱਗ ਅਲੱਗ ਉਹ ਐਸੋਸੀਏਸ਼ਨ ਨੇ ਉਹਦੇ ਥੱਲੇ ਕਲੱਬਸ ਨੇ। ਕਲੱਬਸ ਦੇ ਮੈਚ ਮੁਝੇ ਇੱਥੇ ਖੇਡਦੇ ਰਹੀਦਾ, ਪ੍ਰੈਕਟਿਸ ਕਰ ਲਈ ਦੀ, ਜਿੱਤ ਜਾਈਦਾ ਹਾਰ ਜਾਈਦਾ ਉਹ ਅਲੱਗ ਗੱਲ ਹੈ, ਪਰ ਉਦੋਂ ਬਾਅਦ ਦੇ ਵਿੱਚ ਉਹ ਫਿਨਿਸ਼ ਹੋ ਜਾਂਦਾ ਕੰਮ। ਲੇਕਿਨ ਉਹਦੇ ਵਿੱਚ ਹੀ ਫਿਰ ਐਸੋਸੀਏਸ਼ਨ ਜਿਹੜੀ ਹੁੰਦੀ ਆ ਉਹ ਕਲੱਬਾਂ ਦੇ ਵਿੱਚੋਂ ਲੈਂਦੀ ਆ ਅੱਛੇ ਪਲੇਅਰਸ, ਅਤੇ ਉਹ ਐਸੋਸੀਏਸ਼ਨ ਫਿਰ ਇੱਕ ਸਟੇਟ ਚੈਂਪੀਅਨਸ਼ਿਪ ਦੇ ਵਿੱਚ ਖੇਡਦੀ ਆ, ਤੇ ਜਿਹੜਾ ਕਿ ਮੈਂ ਮੈਨਿੰਗ ਵੈਲੀ ਐਸੋਸੀਏਸ਼ਨ ਵੱਲੋਂ ਸਟੇਟ ਚੈਂਪੀਅਨਸ਼ਿਪ, ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਸਾਡੇ ਵੱਲੋਂ ਖੇਲੋ, ਤੇ ਉਹਨਾਂ ਨੂੰ ਗੁਰੇ ਹੀ ਆ ਸਾਰੇ, ਤੇ ਮੈਂ ਇਕੱਲਾ ਹੀ ਹਾਂ ਉਹਨਾਂ ਦੇ ਵਿੱਚ ਇੱਕ, ਤੇ ਮੈਂ ਕਿਹਾ ਚਲੋ ਓਕੇ ਨੋ ਪ੍ਰੋਬਲਮ, ਕਿਉਂਕਿ ਇਟ ਵਾਜ ਮੋਰ ਆਫ ਸੋਸ਼ਲਾਈਜੇਸ਼ਨ, ਜਿੱਦਾਂ ਉਹਨਾਂ ਦੇ ਨਾਲ ਅਸੀਂ ਬਹਿੰਦੇ ਉੱਠਦੇ ਹਾਂ, ਗੱਲਾਂ ਬਾਤਾਂ ਮਾਰਦੇ ਹਾਂ, ਮੈਂ ਕਿਹਾ ਚਲੋ ਠੀਕ ਹੈ। ਤੇ ਜਦੋਂ ਉੱਥੇ ਗਏ ਤੇ ਉੱਥੇ ਜਾ ਕੇ ਦੇਖਿਆ ਵੀ ਤਾਂ ਵੀ ਆਰ ਕੰਪੈਟੀਟਿਵ, ਤੇ ਫਿਰ ਉਹਨਾਂ ਨੇ ਇਨਕਰੇਜ ਕੀਤਾ ਵੀ ਤੁਸੀਂ ਆਪਣੇ ਆਪ ਨੂੰ, ਅਸੀਂ ਤੁਹਾਨੂੰ, ਉਹਨਾਂ ਨੇ ਮੈਨੂੰ ਨੋਮੀਨੇਟ ਕੀਤਾ ਆਪਣੀ ਐਸੋਸੀਏਸ਼ਨ ਵੱਲੋਂ ਵੀ ਅਸੀਂ ਇਹਨੂੰ ਨੋਮੀਨੇਟ ਕਰਦੇ ਹਾਂ ਸਟੇਟ ਵਾਸਤੇ, ਸਾਡੇ ਇਹ ਕੈਂਡੀਡੇਟ ਆ ਸਾਡਾ। ਹਾਂ, ਤੇ ਫਿਰ ਉਦੋਂ ਬਾਅਦ ਦੇ ਵਿੱਚ ਉਹ ਨੋਮੀਨੇਟ ਜਦੋਂ ਕਰਦੇ ਆ ਫਿਰ ਉਹ ਟੂਰਨਾਮੈਂਟ ਨਿਊਕਾਸਲ ਦੇ ਵਿੱਚ ਹੋਏ, ਕਾਫੀ ਐਸੋਸੀਏਸ਼ਨ ਉੱਥੇ ਆਈਆਂ ਆਲ ਓਵਰ ਨਿਊ ਸਾਊਥ ਵੇਲ ਤੋਂ। ਉਹਦੇ ਵਿੱਚ ਉਹਨਾਂ ਨੇ ਫਿਰ ਚੂਜ਼ ਕੀਤੇ, ਵਿੱਚ ਪਿੱਕ ਕੀਤੇ, ਐਂਡ ਆਈ ਵਾਜ਼ ਵਨ ਆਫ ਦੈਮ। ਉੱਥੇ ਚਾਂਸਸ ਬਹੁਤ ਘੱਟ ਲੱਗਦੇ ਸੀ ਕਿਉਂਕਿ ਬਹੁਤ ਕਾਫੀ ਕੰਪੀਟੀਟਿਵ ਸੀ, ਕਾਫੀ ਜ਼ਿਆਦਾ ਸੀ, ਤੇ ਐਪਲੀਕੈਂਟ ਵੀ ਬਹੁਤ ਸੀਗੇ ਜ਼ਿਆਦਾ, ਮਤਲਬ ਓਬਵੀਅਸਲੀ। ਤੇ ਮੈਂ ਆਪਣੇ ਓਬਵੀਅਸਲੀ ਏਜ ਗਰੁੱਪ ਦੇ ਵਿੱਚ ਗਿਆ ਸੀ 64 ਪਲੱਸ, ਤੇ ਉਹਦੇ ਵਿੱਚ ਫਿਰ ਉੱਥੋਂ ਉਹਨਾਂ ਨੇ ਪਿਕਅਪ ਕੀਤਾ। ਤੇ ਹੁਣ ਇਹ ਜਿਹੜਾ ਮਤਲਬ ਇੱਕ ਤਰ੍ਹਾਂ ਦੀ ਸਟੇਟ ਚੈਂਪੀਅਨਸ਼ਿਪ ਸਾਡੀ ਹੋਈ ਆ, ਹੁਣ ਉਸ ਤੋਂ ਬਾਅਦ ਆਸਟ੍ਰੇਲੀਅਨ ਨੈਸ਼ਨਲ ਚੈਂਪੀਅਨਸ਼ਿਪ ਖੇਡਣ ਜਾਣੀਆਂ ਸੀ, ਜਿਹਦੇ ਵਾਸਤੇ ਮੈਨੂੰ ਨਿਊ ਸਾਊਥ ਵੇਲ ਦੀ ਟੀਮ ਦੇ ਵਿੱਚ ਚੁਣਿਆ ਉਹਨਾਂ ਨੇ,
0: ਤੇ ਉਹ ਹੁਣ
3: ਸਾਡੀ, ਹਾਂ ਹੁਣ ਨੈਸ਼ਨਲ ਚੈਂਪੀਅਨਸ਼ਿਪ ਹੋਏਗੀ। ਤੇ ਨੈਸ਼ਨਲ ਦੇ ਵਿੱਚੋਂ ਜਿਹੜੇ ਆ, ਜਿੱਦਾਂ ਅਸੀਂ ਤਾਂ ਮਾਸਟਰਸ ਆ ਨਾ ਏਜਡ, ਜਾਣੀ ਕਿ ਗਰੁੱਪ ਵਾਲੇ, ਜਿਹੜੇ ਯੰਗ ਸਾਡੇ ਨਾਲ ਉਹਨਾਂ ਦੇ ਵੀ ਹੋ ਰਹੀਆਂ ਨੇ ਇਹ, ਉਹਨਾਂ ਦੇ ਵਿੱਚੋਂ ਫਿਰ ਆਸਟ੍ਰੇਲੀਆ ਦੀ ਟੀਮ ਆਉਣੀ ਆ, ਤੇ ਜਿਹਨਾਂ ਨੂੰ ਕਹਿੰਦੇ ਆ ਵੀ ਹਾਕੀ ਰੂਸ ਕਹਿੰਦੇ ਨੇ, ਕੁਕਾਵਰਾ ਕਹਿੰਦੇ ਆਪਣੇ ਕੁੜੀਆਂ ਨੂੰ, ਹਾਕੀ ਰੂਸ ਕਹਿੰਦੇ, ਇੱਦਾਂ ਇਹ ਪ੍ਰੋਸੈਸ ਜਿਹਾ ਇੱਕ ਤਰ੍ਹਾਂ ਦਾ। ਪਰ ਮਤਲਬ ਕਾਫੀ ਦੂਰ ਤੱਕ ਉੱਤੇ ਤੱਕ ਪਹੁੰਚ ਗਏ, ਮੈਨੂੰ ਇੰਨੀ ਉਮੀਦ ਹੈ ਨਹੀਂ ਸੀ, ਪਰ ਗਾਹ ਤੋਂ ਗਾਹ ਚੱਲਦਾ ਰਿਹਾ ਤੇ ਬਹੁਤ ਅੱਛਾ ਲੱਗਾ
0: ਜੀ। ਤੁਹਾਡੀ ਗੇਮ ਵੀ ਜ਼ਰੂਰ ਹੀ ਬਹੁਤ ਵਧੀਆ ਹੋਏਗੀ, ਇਸ ਕਰਕੇ ਤੁਹਾਡੀ ਪਹਿਚਾਣ ਹੋਈ, ਤੁਹਾਡੀ ਸਿਲੈਕਸ਼ਨ ਹੋਈ ਹੈ। ਤੁਸੀਂ ਦੱਸੋ ਕਿ ਪਹਿਲੀ ਵਾਰੀ ਹਾਕੀ ਕਦੋਂ ਖੇਡੀ ਸੀ ਤੁਸੀਂ?
3: ਪਹਿਲੀ ਵਾਰੀ ਮੈਂ ਓਬਵੀਅਸਲੀ ਜਲੰਧਰ ਤੋਂ ਆ, ਪੰਜਾਬ ਸਾਡਾ ਪਿੰਡ ਆ ਸੰਸਾਰਪੁਰ ਦੇ ਨਾਲ ਹੀ, ਤੇ ਸਾਡੇ ਤਾਂ ਜਿੱਦਾਂ ਕਹਿੰਦੇ ਹੁੰਦੇ ਨਾ ਖੂਨ ਦੇ ਵਿੱਚ ਹੀ ਆ ਹਾਕੀ। ਤੇ ਅਸੀਂ ਜਦੋਂ 6ਵੀਂ ਕਲਾਸ ਦੇ ਵਿੱਚ ਚਲ ਗਏ ਸੀ ਉਦੋਂ ਹੀ ਅਸੀਂ ਸ਼ੁਰੂ ਕਰਤੀ ਸੀ ਹਾਕੀ ਖੇਡਣੀ, ਤੇ ਕਿਉਂਕਿ ਸੰਸਾਰਪੁਰ ਸਾਡੇ ਨੇ ਬਿਲਕੁਲ ਨਾਲ ਆ ਪਿੰਡ ਦੇ ਵਿੱਚ, ਤੇ ਪਿੰਡ ਤੋਂ, ਤੇ ਉੱਥੇ ਨਾ ਜਲੰਧਰ ਦੇ ਵਿੱਚ ਤਾਂ ਇੱਦਾਂ ਆ ਵੀ ਅਸੀਂ ਮਤਲਬ ਮੇਰਾ 61 ਦਾ ਜਨਮ ਹੈ, ਤੇ 75 ਦਾ ਜਿਹੜਾ ਵਰਲਡ ਕੱਪ ਜਿੱਤ ਕੇ ਆਏ ਸੀ ਨਾ, ਉਹ ਮੈਨੂੰ ਪੂਰਾ ਧਿਆਨ ਹੈ ਉੱਥੋਂ, ਜਦੋਂ ਸੰਸਾਰਪੁਰ ਦੇ ਕਾਫੀ ਪਲੇਅਰ ਸੀ ਉਹਦੇ 'ਚ, ਔਰ ਉੱਥੇ ਟੀਮ ਆਈ ਸੀ ਸਿੱਧੀ ਇੱਥੇ ਦਿੱਲੀ ਆਈ ਸੀ, ਦਿੱਲੀਓਂ ਫਿਰ ਬਾਏ ਟ੍ਰੇਨ ਆਈ ਸੀ ਜਲੰਧਰ ਕੈਂਟ, ਉੱਥੋਂ ਫਿਰ 4-5 ਕਿਲੋਮੀਟਰ ਦਾ ਸਾਰਾ ਜਿਹੜਾ ਰਸਤਾ ਸੀ ਨਾ ਉਹ ਰੋਡ ਦੇ ਉੱਤੇ ਦੋਨੋਂ ਪਾਸੇ ਪੰਜਾਬ, ਆਈ ਰਿਮੈਂਬਰ ਦੈਟ, ਪਰ ਮੈਂ ਉਹ 15 ਸਾਲ ਦਾ ਸੀਗਾ, ਪਰ ਮੈਨੂੰ ਉਹ ਸਾਰਾ ਪੂਰਾ ਰੂਟ ਧਿਆਨ ਹੈ, ਦੇਖਿਆ ਸੀ ਅਸੀਂ ਉਹ। ਹਾਂ, ਤੇ ਉਹ ਬਹੁਤ ਹੀ ਮਤਲਬ ਅੱਛੇ ਅੱਛੇ ਜਿਹੜੇ ਪਲੇਅਰ ਜਿਹੜੇ ਪੁਰਾਣੇ ਹੋਏ ਸੀ ਉਹਨਾਂ ਗਰਾਊਂਡਾਂ 'ਚ ਖੇਲੇ ਆ, ਉਹਨਾਂ ਦੇ ਨਾਲ ਉਹਨਾਂ ਨੇ ਸਾਨੂੰ ਖਿਲਾਇਆ, ਤੇ ਉਹ ਜਦੋਂ ਉਹਨਾਂ ਨੂੰ ਦੇਖ ਕੇ ਹੀ ਨਾ ਜਿਹੜਾ ਹੁੰਦਾ ਸੀ, ਜਿੱਦਾਂ ਕਹਿੰਦੇ ਹੁੰਦੇ ਅੱਜ ਵੀ ਝੁੰਝਣੀ ਜੀ ਜਦੋਂ ਮੈਂ ਤੁਹਾਡੇ ਨਾਲ ਗੱਲ ਵੀ ਕਰਦਾ ਨਾ, ਤੇ ਮੈਨੂੰ ਮੇਰਾ ਸਰੀਰ ਸਾਰਾ ਵਿੱਚ ਅੰਦਰੋਂ ਇੱਕ ਤਰ੍ਹਾਂ ਦਾ ਨਸਾਂ ਫੁੱਲ ਜਾਂਦੀਆਂ ਨੇ, ਖੁੱਲ ਜਾਂਦੀਆਂ ਨੇ ਵੀ ਹਾਂ। ਤੇ ਉੱਥੇ ਫਿਰ ਪੰਜਾਬ ਦੇ ਵਿੱਚ ਫਿਰ ਆਪਾਂ ਜਲੰਧਰ ਦੇ ਵਿੱਚ ਸਕੂਲਾਂ 'ਚ ਵੀ ਖੇਡਦੇ ਰਹੇ ਹਾਂ, ਫਿਰ ਯੂਨੀਵਰਸਿਟੀ 'ਚ ਵੀ ਖੇਡਦੇ ਹਾਂ, ਇੰਟਰਵਰਸਿਟੀ 'ਚ ਵੀ ਖੇਡਦੇ ਰਹੇ ਹਾਂ, ਔਰ ਬਹੁਤ ਬਹੁਤ ਅੱਛੇ ਪਲੇਅਰਾਂ ਨਾਲ ਅਸੀਂ ਆਪ ਖੁਦ ਵੀ ਖੇਡਦੇ ਹਾਂ, ਜਿੱਦਾਂ ਲੇਟਲੀ ਤੁਸੀਂ ਕਹਿ ਸਕਦੇ ਹੋ ਵੀ ਜਿੱਦਾਂ ਆਪਣਾ ਕੱਪਰਗੜ ਸਿੰਘ ਹੈ, ਅਸੀਂ ਇਕੱਠੇ ਖੇਡਦੇ ਰਹੇ ਯੂਨੀਵਰਸਿਟੀ ਦੇ ਵਿੱਚ, ਅਤੇ ਸੁਰਿੰਦਰ ਸਿੰਘ ਸੋਢੀ ਹੈ ਸਾਡੇ ਸਕੂਲ ਦਾ, ਅਸੀਂ 2 ਸਾਲ ਪਹਿਲਾਂ ਓਲੰਪਿਕ ਦੇ ਕਪਤਾਨੀ ਕੀਤੀ ਉਹਨਾਂ ਨੇ, ਪਰ ਨੇਮ ਏ ਫਿਊ। ਬਾਕੀ ਪ੍ਰਿਤੀਪਾਲ ਸਿੰਘ ਤਾਂ ਪੁਰਾਣੇ ਆ ਥੋੜ੍ਹੇ ਜਿਹੇ, ਪਰ ਉਹ ਸਾਡੇ ਡਾਇਰੈਕਟਰ ਹੁੰਦੇ ਸੀ ਐਗਰੀਕਲਚਰ ਯੂਨੀਵਰਸਿਟੀ ਤੋਂ, ਕਾਫ਼ੀ ਜ਼ਿਆਦਾ ਅਸੀਂ ਮੈਂ ਉੱਥੇ ਵੈਟਰਨਰੀ ਕੀਤੀ ਕਰਕੇ, ਉੱਥੇ ਉਹ ਸਾਡੇ ਮਤਲਬ ਡਾਇਰੈਕਟਰ ਰਹਿ ਰਹੇ ਉਹ ਸਾਡੇ ਉੱਥੇ ਐਗਰੀਕਲਚਰ ਯੂਨੀਵਰਸਿਟੀ ਦੇ, ਅਤੇ ਉਹਨਾਂ ਦਾ ਇਹਦਾ ਵੀ ਪੈਨਲਟੀ ਕਾਰਨਰ ਲਾਉਂਦੇ ਸੀ ਅਤੇ ਵਰਲਡ ਕੱਪ ਜਦੋਂ ਉਹ ਡਰਦੇ ਸੀਗੇ ਅੱਗੇ, ਸੋ ਪਰ ਅਸੀਂ ਉਹਨਾਂ ਦੇ ਨਾਲ ਖੇਲੀ ਆ ਕਿ ਇੱਕ ਤਰ੍ਹਾਂ ਦੀ, ਉਹਨਾਂ ਨੇ ਸਾਨੂੰ ਖਿਲਾਈ ਆ ਕਹਿ ਸਕਦੇ ਹੋ ਤੁਸੀਂ, ਅਤੇ ਹੈ ਤਾਂ ਸਾਡੇ ਬਲੱਡ 'ਚ ਹੀ ਸੀ ਪਹਿਲਾਂ ਹੀ, ਇੱਥੇ ਆ ਕੇ ਹੁਣ ਬੰਦ ਬੰਦ ਹੋ ਗਏ ਸੀ ਥੋੜ੍ਹਾ ਜਿਹਾ, ਆਪਾਂ ਵਰਕ 'ਚ ਵੀ ਲੱਗ ਜਾਂਦੇ ਹਾਂ, ਥੋੜ੍ਹਾ ਜਿਹਾ ਮੇਰੇ ਫਿਜ਼ੀਕਲੀ ਵੀ ਕੋਈ ਪ੍ਰੋਬਲਮਾਂ ਚੱਲ ਰਹੀਆਂ ਸੀ, ਬੈਕ ਦੀ ਪ੍ਰੋਬਲਮ ਆ ਗਈ ਸੀ, ਪਰ ਹੁਣ ਥੋੜ੍ਹਾ ਜਿਹਾ ਪਿਛਲੇ ਕੁਝ ਸਾਲਾਂ ਤੋਂ ਮੈਂ ਦੁਬਾਰਾ ਸ਼ੁਰੂ ਕੀਤਾ ਸੀ, ਤੁਸੀਂ ਸਹੀ ਕਹਿ ਰਹੇ ਹੋ, ਨਹੀਂ ਪਤਾ ਲੋਕਾਂ ਨੂੰ ਬਹੁਤ ਇਹਨੂੰ, ਕਿਉਂਕਿ ਮੈਂ ਬਹੁਤਾ ਖੇਡਦਾ ਨਹੀਂ ਸੀ, ਪਰ ਹੁਣ ਖੇਡਣ ਲੱਗਾ, ਹੁਣ ਪਤਾ ਲੱਗ ਗਿਆ ਉਹਨਾਂ ਨੂੰ। ਅਤੇ
0: ਤੁਸੀਂ ਹਾਈਐਸਟ ਲੈਵਲ ਤੱਕ ਕਿੱਥੇ ਤੱਕ ਖੇਡੀ ਹੋਈ ਹੈ ਹਾਕੀ ਇੰਡੀਆ ਦੇ ਵਿੱਚ?
3: ਮੈਂ ਖੇਡੀ ਸਿਰਫ ਇੰਟਰਵਰਸਿਟੀ ਤੱਕ ਖੇਡੀ, ਉਸ ਤੋਂ ਨਹੀਂ ਹੈ। ਹਾਂਜੀ, ਕੰਬਾਈਨ ਯੂਨੀਵਰਸਿਟੀ ਜਿੱਦਾਂ ਹੁੰਦੀ ਹੈ ਨਾ, ਉਹਦੇ ਵਿੱਚੋਂ ਵੀ ਯੂਨੀਵਰਸਿਟੀਆਂ ਵਿੱਚੋਂ ਵੀ ਸਟੂਡੈਂਟ ਲੈਂਦੇ ਨੇ ਉਹਦੇ ਵਿੱਚ, ਪਰ ਅਸੀਂ ਮੈਂ ਵੈਟਰਨਰੀ ਹੋਣ ਕਰਕੇ, ਕਿਉਂਕਿ ਪਿੰਡਾਂ ਤੋਂ ਆਏ ਸੀਗੇ ਅਤੇ ਵੈਟਰਨਰੀ ਸਾਡੀ ਪੜ੍ਹਾਈ ਕਾਫ਼ੀ ਹਾਰਡ ਸੀਗੀ, ਅਤੇ ਅਸੀਂ ਉਦੋਂ ਬਾਅਦ ਦੇ ਵਿੱਚ ਅਸੀਂ ਸਿਲੈਕਸ਼ਨ ਦੇ ਵਿੱਚ ਉਹਦੇ ਵਾਸਤੇ ਤੁਹਾਨੂੰ ਦੇਣੀ ਪੈਂਦੀ ਹੈ ਆਪਣੀ ਨਾ ਐਗਰੀਮੈਂਟ ਵੀ, ਹਾਂ ਤੁਸੀਂ ਹਾਂ ਜਾਣਾ ਚਾਹੁੰਦੇ ਹੋ, ਕੈਂਪ ਲਾਉਣੇ ਪੈਂਦੇ ਆ, ਅਸੀਂ ਉੱਥੋਂ ਗਏ ਨਹੀਂ ਫਿਰ ਬਾਅਦ ਵਿੱਚ। ਤੁਸੀਂ ਆਮ ਤੌਰ 'ਤੇ ਇਹ ਆ ਵੀ ਵਨਸ ਗੋਟ ਐਡਮਿਟਡ ਇਨ ਟੂ ਦ ਯੂਨੀਵਰਸਿਟੀ, ਉਸ ਤੋਂ ਬਾਅਦ ਵੈਟਰਨਰੀ ਦਾ ਉਦੋਂ ਫਿਰ ਉੱਥੋਂ ਕਰ ਲਿਆ,
0: ਅਤੇ
3: ਉਦੋਂ ਇਮੀਡੀਏਟਲੀ ਫਿਰ ਮੈਂ ਬਾਹਰ ਆ ਗਿਆ ਸੀ ਇੰਗਲੈਂਡ ਵਗੈਰਾ,
0: ਅਤੇ
3: ਅਸੀਂ ਪਰਸਿਊ ਨਹੀਂ ਗਾਂਹ ਕੀਤਾ, ਪਰ ਸਾਡੇ ਨਾਲ ਦੇ ਬੰਦੇ ਬਹੁਤ ਖੇਡੇ ਨੇ, ਮੈਂ ਕਹਿ ਸਕਦਾ ਹਾਂ ਵੀ ਉਹ ਸਾਡੇ ਲੈਵਲ ਦੇ ਸੀਗੇ।
0: ਜਿਹੜੇ ਜਿਹੜੇ ਲੋਕਾਂ ਨਾਲ ਵੀ ਮੈਂ ਗੱਲ ਕੀਤੀ ਹੈ ਪਹਿਲਾਂ, ਜਿਹੜੇ ਮੈਨੂੰ ਮਿਲਦੇ ਹੈ, ਉਹ ਦੱਸਦੇ ਆ ਵੀ ਤੁਹਾਡੀ ਹੱਥ ਦੇ ਵਿੱਚ ਕਲਾ ਤਾਂ ਹੈਗੀ ਹੈ, ਗੇਮ ਤੁਹਾਡੀ ਬਹੁਤ ਵਧੀਆ ਹੈਗੀ ਹੈ, ਪਰ ਕਿਸੇ ਕਾਰਨਾਂ ਕਰਕੇ ਜਿਵੇਂ ਪ੍ਰਾਇਓਰਟੀਜ਼ ਹੁੰਦੀਆਂ, ਲਾਈਫ ਚੇਂਜ ਹੁੰਦੀਆਂ ਰਹਿੰਦੀਆਂ, ਅਤੇ ਹੁਣ ਦੁਬਾਰਾ ਤੁਸੀਂ ਖੇਡਣਾ ਸ਼ੁਰੂ ਕੀਤਾ, ਬਹੁਤ ਚੰਗੀ ਗੱਲ ਹੈ। ਤੁਸੀਂ ਇਹ ਦੱਸੋ ਕਿ ਲਾਈਫ 'ਤੇ ਜਿਹੜੀ ਇਹ ਹੈਗੀ ਹੈ ਹੋਬੀ ਕਹਿ ਲਓ ਜਾਂ ਖੇਡ ਹੈਗੀ ਹੈ, ਇਹਨੂੰ ਬੈਲੈਂਸ ਕਿਵੇਂ ਕਰਦੇ ਹੋ? ਇਹ ਬਹੁਤ ਜ਼ਰੂਰੀ ਹੈ ਕਿਉਂਕਿ ਆਸਟ੍ਰੇਲੀਆ ਵਰਗੀ ਕੰਟਰੀ 'ਚ ਆ ਕੇ ਟਾਈਮ ਨਹੀਂ ਮਿਲਦਾ ਹੁੰਦਾ।
3: ਇਹ ਫਰਕ ਤਾਂ ਪਿਆ ਇਹਦੇ 'ਚ, ਜਦੋਂ ਆਏ ਹਾਂ ਨਹੀਂ ਕਰ ਸਕੇ, ਪਰ ਪ੍ਰੋਬਲਮ ਦੇਖੋ ਕੰਪੈਰੇਟਿਵ ਕਰੋ ਨਾ, ਮੇਰਾ ਹੁਣ ਉੱਥੋਂ ਪੰਜਾਬ ਤੋਂ ਬਾਅਦ ਦਿੱਲੀ ਗਿਆ, ਦਿੱਲੀ ਮੇਰਾ ਕਲੀਨਿਕ ਵੀ ਆ ਹੁਣ,
0: ਵੈਟਰਨਰੀ
3: ਕਲੀਨਿਕ ਆ ਹੁਣ, ਉੱਥੇ ਤਾਂ ਅਸੀਂ ਬਿਲਕੁਲ ਹੀ ਨਹੀਂ ਖੇਡੇ ਹੋਕੀ, ਇੱਥੇ ਆ ਕੇ ਤਾਂ ਫਿਰ ਵੀ ਅਸੀਂ ਖੇਡਣ ਲੱਗ ਪਏ, ਉੱਥੇ ਕੋਈ ਇੱਦਾਂ ਦੇ ਹੈ ਵੀ, ਹਾਲਾਂਕਿ ਦਿੱਲੀ ਯੂਨੀਵਰਸਿਟੀ ਨਾਲ ਲੱਗੀ ਨੇੜੇ ਆ ਸਾਡੇ, ਉੱਥੇ ਗਰਾਊਂਡ ਵੀ ਆ, ਨਹੀਂ ਖੇਡਦੇ ਨੇ ਉੱਥੇ ਕੋਈ, ਅਤੇ ਇੱਥੇ ਆ ਕੇ ਥੋੜ੍ਹਾ ਜਿਹਾ ਕਾਫ਼ੀ ਲੋਕਾਂ ਨੇ ਉਤਸ਼ਾਹ ਹੈਗਾ, ਇੱਥੇ ਚੱਲ ਰਿਹਾ ਕਲੱਬ ਕਲੁੱਬ, ਉਹਨਾਂ 'ਚ ਜਾਣਾ ਆਉਣਾ ਸ਼ੁਰੂ ਕੀਤਾ, ਅਤੇ ਵਧੀਆ ਸੀਗਾ, ਪਰ ਟਾਈਮ ਤਾਂ ਕੱਢਣਾ ਹੀ ਪੈਂਦਾ। ਦੂਜਾ ਇਹ ਆ ਵੀ ਜਦੋਂ ਦਿਲ ਕਰਦਾ ਹੋਵੇ ਨਾ, ਫਿਰ ਕਦੀ ਨਾ ਕਦੀ ਬਹਾਨੇ ਨਾ ਕਦੀ ਜਾਂਦਾ ਹੈ, ਅਤੇ ਜਦੋਂ ਜਾਂਦਾ ਹੈ ਬੰਦਾ, ਫਿਰ ਉਸ ਬੰਦੇ ਦਾ ਦਿਲ ਲੱਗਦਾ। ਇਹ ਇਕੱਲਾ ਕੰਪੈਟੀਟਿਵ ਹੋਣ ਦੀ ਗੱਲ ਨਹੀਂ, ਇਕੱਲੀ ਵੀ ਆਪਾਂ ਕੰਪੀਟੀਸ਼ਨ ਕਰਨਾ, ਇਹ ਸਿਹਤ ਵਾਸਤੇ ਵੀ ਬਹੁਤ ਜ਼ਰੂਰੀ ਆ, ਇਹ ਮੈਂਟਲ ਹੈਲਥ ਵਾਸਤੇ ਜ਼ਰੂਰੀ ਆ। ਜਿੱਦਾਂ ਕਹਿੰਦੇ ਨਾ, ਸਾਨੂੰ ਤਾਂ ਗਰਾਊਂਡ 'ਚ ਜਾ ਕੇ, ਹੁਣ ਅਸੀਂ ਆਮ ਤੌਰ 'ਤੇ ਹੋਮ ਬੁਸ਼ ਵੀ ਆਮ ਟੂਰਨਾਮੈਂਟ ਹੁੰਦੇ ਆ, ਜਦੋਂ ਉੱਥੇ ਸਟੇਡੀਅਮ ਜਾਈਦਾ, ਉੱਥੇ ਜਾ ਕੇ ਭਾਵੇਂ ਉੱਥੇ ਬੰਦਾ ਹੋਵੇ ਜਾਂ ਨਾ ਹੋਵੇ, ਸਾਨੂੰ ਤਾਂ ਗਰਾਊਂਡ 'ਚ ਜਾਂਦਾ ਹੀ, ਮਤਲਬ ਇੱਕ ਤਰ੍ਹਾਂ ਨਾ ਸਾਰੇ ਸਰੀਰ ਦੇ ਵਿੱਚ ਝੰਡਣੀ ਚੜ ਜਾਂਦੀ।
1: ਸੋ ਸੁਰਿੰਦਰ ਸਿੰਘ ਜੀ ਦੇ ਨਾਲ ਇਹ ਗੱਲਬਾਤ ਇੱਦਾਂ ਹੀ ਜਾਰੀ ਰਹੇਗੀ ਅਗਲੇ ਹਿੱਸੇ ਦੇ ਵਿੱਚ ਵੀ। ਫਿਲਹਾਲ ਸਮਾਂ ਹੋ ਚੁੱਕਾ ਇੱਕ ਪਿਆਰੇ ਗਾਣੇ ਦਾ, ਔਰ ਇੱਧਰ ਮੈਸੇਜ ਆ ਚੁੱਕਾ ਹੈ ਸਾਨੂੰ ਰਮਨ ਜੀ ਦਾ, ਕਹਿ ਰਹੇ ਨੇ ਕੀ ਹਾਲ ਚਾਲ ਨੇ ਮੁਨੀਤ ਜੀ, ਜ਼ਿੰਦਗੀ ਕਿਵੇਂ ਚੱਲ ਰਹੀ ਹੈ, ਤੁਹਾਡਾ ਅਮੇਜ਼ਿੰਗ ਸ਼ੋਅ ਸੁਣ ਰਹੇ ਹਾਂ, ਬਹੁਤ ਬਹੁਤ ਸ਼ੁਕਰੀਆ ਰਮਨ ਜੀ ਸੁਨੇਹਾ ਭੇਜਣ ਦੇ ਵਾਸਤੇ। ਆਓ ਫਿਰ ਸੁਣਾਉਂਦੇ ਹਾਂ ਤੁਹਾਨੂੰ ਗਾਣਾ ਜਿਸਦਾ ਨਾਮ ਹੈ ਸੁਣ ਫਿਰ।

0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
1: SBS South Asian plays hits like this. SBS South Asian, your news from here and hits from home.
2: SBS ਤੁਹਾਡੇ ਲਈ ਹਮੇਸ਼ਾ ਹਾਜ਼ਰ ਹੈ। Alexa, Google Home ਜਾਂ ਫਿਰ Apple Smart Speaker ਜ਼ਰੀਏ SBS ਨਾਲ ਜੁੜੇ ਰਹਿਣਾ ਆਸਾਨ ਹੈ। SBS ਪੰਜਾਬੀ ਤੋਂ ਜਦੋਂ ਮਰਜ਼ੀ ਤਾਜ਼ਾ ਤਰੀਨ ਖ਼ਬਰਾਂ, ਵਿਚਾਰ ਅਤੇ ਕਹਾਣੀਆਂ ਸੁਣੋ। ਸਿਰਫ ਇਹ ਬੋਲੋ, Play SBS ਪੰਜਾਬੀ Podcast। SBS ਆਡੀਓ ਤੁਹਾਡੇ ਸੁਭਾਅ ਨਾਲ ਮੇਲ ਖਾਂਦਾ ਸੰਗੀਤ, ਰੇਡੀਓ ਅਤੇ ਪੋਡਕਾਸਟ। ਸਵਾਦਲੇ ਖਾਣਿਆਂ ਬਾਰੇ ਜਾਣਕਾਰੀ ਅਤੇ ਸਥਾਨਕ ਤੇ ਅੰਤਰਰਾਸ਼ਟਰੀ ਖਾਣਿਆਂ ਦੇ ਪ੍ਰਸਿੱਧ ਨਾਮ ਦੇਖੋ SBS ਫੂਡ 24 ਘੰਟੇ ਕਿਸੇ ਵੀ ਸਮੇਂ ਚੈਨਲ 33 ਉੱਤੇ। SBS ਦਾ ਅਵਾਰਡ ਜੇਤੂ ਦਸਤਾਵੇਜ਼ੀ ਸ਼ੋ ਡੇਟਲਾਈਨ, ਜੋ ਕਿ ਸੰਸਾਰ ਭਰ ਦੇ ਲੋਕਾਂ ਬਾਰੇ ਅਤੇ ਉਹਨਾਂ ਦੀਆਂ ਕਹਾਣੀਆਂ ਨਾਲ ਸਾਂਝ ਪਾਉਂਦਾ ਹੈ। ਦੇਖੋ ਹਰ ਮੰਗਲਵਾਰ ਰਾਤ 9:30
3: ਵੈਲਕਮ ਬੈਕ ਜੀ। ਬ੍ਰੇਕ ਤੋਂ ਬਾਅਦ ਇੱਕ ਕੁਇਕ ਛੋਟੀ ਬ੍ਰੇਕ ਤੋਂ ਬਾਅਦ ਸਵਾਗਤ ਤੁਹਾਡਾ ਸਭ ਦਾ SBS ਪੰਜਾਬੀ ਦੇ ਉੱਤੇ। ਮੈਂ ਹਾਂ ਪੁਨੀਤ ਟਿੰਗਰਾ। ਸੋ ਪਿਛਲੇ ਹਿੱਸੇ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾ ਰਹੇ ਸਾਂ ਅਸੀਂ ਸੁਰਿੰਦਰ ਸਿੰਘ ਜੀ ਦੇ ਨਾਲ, ਜੋ ਮਾਸਟਰਸ ਹਾਕੀ ਖੇਡਦੇ ਨੇ। ਆਓ ਉਸੇ ਹੀ ਗੱਲਬਾਤ ਨੂੰ ਕੰਟੀਨਿਊ ਕਰਦੇ ਹਾਂ।
4: ਤੁਸੀਂ ਹੋ SBS ਪੰਜਾਬੀ ਦੇ ਨਾਲ।
5: ਤੇ ਪਿਛਲੇ ਕੁਝ ਸਾਲਾਂ ਤੋਂ ਮੈਂ ਕਾਫੀ ਬੰਦ 10 ਕੁ ਸਾਲ ਤੱਕ ਨਹੀਂ ਖੇਡੀ ਬਿਲਕੁਲ ਹੀ, ਪਰ ਹੁਣ ਫੇਰ ਸ਼ੁਰੂ ਕੀਤੀ ਆ। ਔਰ ਸਰਪ੍ਰਾਈਜ਼ਿੰਗਲੀ ਮੈਂ ਇੱਥੇ ਇੱਕ ਹੋਰ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਵੀ ਅਸੀਂ ਜਿਹੜੇ 81 ਤੋਂ ਲੈ ਕੇ 85 ਦੇ ਵਿੱਚ 1985 ਤੱਕ ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਖੇਡਦੇ ਰਹੇ ਹਾਂ ਇੰਟਰ ਯੂਨੀਵਰਸਿਟੀ, ਉਹ ਮੁੰਡੇ ਇੱਥੇ ਆਏ ਨੇ ਔਰ ਅੱਜ ਦੀ ਡੇਟ 'ਚ ਅਸੀਂ ਅੱਜ ਵੀ ਇਕੱਠੇ ਖੇਡ ਰਹੇ ਹਾਂ 45 ਸਾਲਾਂ ਬਾਅਦ।
6: ਵਾਹ ਜੀ ਵਾਹ।
5: ਦੇਖੋ ਉਸ ਟਾਈਮ ਅਸੀਂ ਯੰਗ ਸੀਗੇ, ਅਸੀਂ 10-10 90s ਦੇ ਵਿੱਚ ਮੈਰਿਜਸ ਹੋਈਆਂ ਨੇ, ਉਹ ਬਿਲਕੁਲ ਅਲੱਗ ਹੋ ਗਏ, ਅਸੀਂ ਅਲੱਗ ਹੋ ਗਏ। ਉਹਨਾਂ ਦੀਆਂ ਫੈਮਿਲੀਜ਼ ਜਿਹੜੀਆਂ ਹੈਗੀਆਂ ਨੇ, ਉਹਨਾਂ ਦੀਆਂ ਵਾਈਫ ਨੇ, ਉਹ ਵੀ ਸਾਡੇ ਇੱਕ ਦੂਜੇ ਦੀਆਂ ਫਰੈਂਡਸ ਨੇ
6: ਜੀ। ਕਹਿ ਸਕਦੇ ਹਾਂ ਕਿ ਖੇਡ ਨੇ ਤੁਹਾਨੂੰ ਇੱਕ ਵਾਰੀ ਫੇਰ ਜੋੜ ਦਿੱਤਾ, ਹਾਕੀ ਨੇ ਦੁਬਾਰਾ ਜੋੜ ਦਿੱਤਾ।
5: ਬਹੁਤ ਜੋੜ ਦਿੱਤਾ, ਬਹੁਤ ਖੁਸ਼ ਦਿੱਤਾ ਮੈਂ ਕਹਿ ਸਕਦਾ ਖੇਡ ਨੇ ਦਿੱਤਾ। ਤੇ ਮੈਂ ਇਹ ਕਰਨਾ ਵੀ ਇਹ ਤੋਂ ਬਹੁਤ ਕੁਛ ਮਿਲਦਾ ਹੈ ਸਾਨੂੰ।
6: ਆਪਾਂ ਟ੍ਰੇਨਿੰਗ ਦੀ ਗੱਲ ਕਰੀਏ ਜੀ ਹੁਣ, ਕਿ ਟ੍ਰੇਨਿੰਗ ਤੁਸੀਂ ਕਿੰਨੀ ਕੁ ਕਰਦੇ ਹੁੰਦੇ ਹੋ ਹਫਤੇ ਦੇ ਵਿੱਚ, ਕਹਿ ਲਓ ਕਿੰਨੀ ਕੁ ਦਿਨ ਇਹ ਹਾਕੀ ਨੂੰ ਤੁਸੀਂ ਦਿੰਦੇ ਹੋ?
5: ਨਹੀਂ ਟ੍ਰੇਨਿੰਗ ਤਾਂ ਹੁਣ ਤਾਂ ਏਜ ਦੇ ਹਿਸਾਬ ਨਾਲ ਨਾ, ਉਦੋਂ ਜੋ ਯੂਨੀਵਰਸਿਟੀ ਸੀ ਉਦੋਂ ਤਾਂ ਬਹੁਤ ਸੀ ਸਾਡੀ ਟ੍ਰੇਨਿੰਗ, ਉਦੋਂ ਤਾਂ 5-5-6 ਘੰਟੇ ਡੇਲੀ ਦੀ ਹੁੰਦੀ ਸੀ।
6: ਹਾਂਜੀ
5: ਠੀਕ ਹੈ। ਉਦੋਂ ਸਾਡੇ ਕੋਚ ਸਾਹਿਬ ਭੁੱਲਰ ਸਾਹਿਬ ਸੀਗੇ ਉੱਥੇ ਐਗਰੀਕਲਚਰ ਯੂਨੀਵਰਸਿਟੀ, ਅੱਜ ਦੀ ਡੇਟ 'ਚ ਵੀ ਹੈਗੇ ਨੇ ਬਹੁਤ ਸਾਰੇ, ਉਹਨਾਂ ਨੇ ਮਤਲਬ ਇੰਟਰਨੈਸ਼ਨਲ ਪਲੇਅਰ ਪੈਦਾ ਕੀਤੇ ਨੇ ਉੱਥੋਂ, ਅਤੇ ਅੱਜ ਵੀ ਇਨ ਟੱਚ ਹੈਗੇ ਨੇ। ਪਿੱਛੇ ਅਸੀਂ ਬੁਲਾਇਆ ਵੀ ਸੀ ਇੱਥੇ ਉਹਨਾਂ ਨੂੰ ਕੁਛ ਸਾਲ ਪਹਿਲਾਂ, 10 ਸਾਲ ਪਹਿਲਾਂ, ਅਤੇ ਉਹ ਬਹੁਤ ਗਏ ਉਹ ਤੋਂ ਬਹੁਤ ਸੀਗਾ। ਪਰ ਅੱਜ ਕੱਲ੍ਹ ਦੀ ਡੇਟ ਦੇ ਵਿੱਚ ਹੁਣ ਤਾਂ ਹੁਣ ਫੁੱਲ ਟਾਈਮ 'ਤੇ ਜੋਬ ਹੈ, ਅਤੇ ਬਾਕੀ ਕਮਿਊਨਿਟੀ ਦਾ ਵੀ ਕੰਮ ਤੁਹਾਨੂੰ ਪਤਾ ਆਪਾਂ ਕਰਦੇ ਜਿੰਨਾ ਕੁ ਉਹ ਜਿਹੜਾ ਗੁਰੂ ਮਹਾਰਾਜ ਕਰਾਉਂਦੇ ਆ। ਅਤੇ ਬਾਕੀ ਜਿਹੜਾ ਇੱਥੇ ਆ, ਜਿਹੜਾ ਇਹ ਆ ਵੀ ਜਨਰਲ ਫਿਟਨੈਸ ਹੁੰਦੀ ਹੈ ਥੋੜ੍ਹਾ ਬਹੁਤ, ਤੁਸੀਂ ਚਲੇ ਗਏ ਆਪਣੇ ਕੀ ਨਾਂ ਆ ਫਿਟਨੈਸ ਸੈਂਟਰ ਵਗੈਰਾ ਜਿਹੜੇ ਖੁੱਲ੍ਹੇ ਹੋਏ ਅੱਜ ਕੱਲ੍ਹ,
6: ਅਤੇ
5: ਹਾਂਜੀ ਉੱਥੇ ਚਲ ਹਾਂਜੀ ਹਾਂਜੀ ਉਹ ਜਿਮ ਤੁਸੀਂ ਜੁਆਇਨ ਕਰਕੇ ਰੱਖੋ, ਅਤੇ ਨੋਟ ਨੈਸੈਸਰਲੀ ਤੁਸੀਂ ਆਪਣੇ ਹਿਸਾਬ ਦਾ ਕਰਨਾ ਵੀ ਜਿਹੜੀ ਤੁਹਾਡੀ ਗੇਮ ਹੈ ਉਸ ਹਿਸਾਬ ਨਾਲ,
6: ਅਤੇ
5: ਨਾਲ ਉਹ ਅਸੀਂ ਕਰਦੇ ਹਾਂ ਰੈਗੂਲਰਲੀ 3 ਕੁ ਦਿਨ ਉਹ ਹੋ ਜਾਂਦਾ ਆ,
6: ਅਤੇ
5: ਆਹ ਜਿਹੜੀ ਹੈ ਰਨਿੰਗ ਰੁਨਿੰਗ ਅਲੱਗ ਹੁੰਦੀ ਹੈ ਕਿਉਂਕਿ ਹਾਕੀ 'ਚ ਰਨਿੰਗ ਬਹੁਤ ਜ਼ਿਆਦਾ ਹੁੰਦੀ ਹੈ, ਅਤੇ 1-2 ਦਿਨ ਹਾਕੀ ਹੁੰਦੀ ਹੈ ਬਸ ਹਫ਼ਤੇ 'ਚ, ਬਸ ਜ਼ਿਆਦਾ
6: ਨਹੀਂ। ਇਹ ਵੀ ਕਾਫੀ ਹੈ ਜੀ, ਇਹ ਵੀ ਬਹੁਤ ਜ਼ਿਆਦਾ ਹੈਗੀ, ਵਧੀਆ ਹੈਗਾ ਸਗੋਂ।
5: ਪਰ ਜਿੱਦਣ ਹਾਂ ਜਿੱਦਣ ਹੁੰਦੀ ਹੈ ਫਿਰ ਉੱਦਣ ਫਿਰ ਉਹ ਗੱਲ ਹੈ ਵੀ 25,000 ਸਟੈਪ ਤਾਂ ਉਦੋਂ
6: ਹੋ ਜਾਂਦੇ ਆ।
5: ਹਾਂ ਬੱਚੇ ਮਤਲਬ 10 ਕਿਲੋਮੀਟਰ ਹੋ ਜਾਂਦਾ ਕੰਮ ਸਿੱਧਾ ਹੀ। ਅਤੇ
6: ਡਾਕਟਰ ਸਾਹਿਬ ਕੋਈ ਵੀ ਜੇ ਖੇਡ ਹੋਵੇ, ਕੋਈ ਵੀ ਖੇਡ ਹੋਵੇ, ਹੈ ਨਾ, ਉਹ ਫਿਜ਼ੀਕਲ ਵੀ ਹੁੰਦੀ ਹੈ, ਮੈਂਟਲ ਵੀ ਹੁੰਦੀ ਹੈ, ਮੈਂਟਲੀ ਵੀ ਪ੍ਰਿਪੇਅਰ ਕਰਨਾ ਆਪਣੇ ਆਪ ਨੂੰ। ਅਤੇ ਜਿਹੜੀ ਮਾਸਟਰਸ ਚੈਂਪੀਅਨਸ਼ਿਪ ਆ ਰਹੀ ਹੈਗੀ ਹੈ ਗੋਲਡ ਕੋਸਟ ਦੇ ਵਿੱਚ ਹੋਣ ਜਾ ਰਹੀ ਹੈ, ਉਹਦੇ ਵਾਸਤੇ ਤੁਸੀਂ ਦੋਨੋਂ ਤਰੀਕਿਆਂ ਨੂੰ ਕਿਵੇਂ ਲੈ ਕੇ ਚੱਲ ਰਹੇ ਹੋ?
5: ਮੈਨੂੰ ਇੱਕ ਤਾਂ ਹੈਗਾ ਫਿਜ਼ੀਕਲੀ ਹੈ, ਫਿਜ਼ੀਕਲੀ ਮੈਨੂੰ ਲੱਗਦਾ ਆ ਬਈ ਮੈਂ ਐਵਰੇਜ ਜਿਹਾ ਆ, ਐਵਰੇਜ ਤੋਂ ਥੋੜ੍ਹਾ ਜਿਹਾ ਉੱਪਰ ਆ।
6: ਵੈਰੀ ਗੁੱਡ, ਠੀਕ ਹੈ ਜੀ।
5: ਮੈਨੂੰ ਲੱਗਦਾ ਹੁਣ ਕੰਪੈਰੇਟਿਵਲੀ ਜੋ ਪਤਾ ਲੱਗਾ ਦੇਖਿਆ ਨਾ ਅਸੀਂ ਖੇਡਿਆ ਉਸ ਵਿੱਚ, ਤੇ ਕੋਈ ਜ਼ਰੂਰੀ ਨਹੀਂ ਹੈ ਵੀ ਮੈਂ ਬਿਲਕੁਲ ਹੀ ਥੱਲੇ ਹਾਂ, ਪਰ ਮੈਂ ਐਵਰੇਜ ਤੋਂ ਥੋੜ੍ਹਾ ਜਿਹਾ ਉੱਤੇ ਹਾਂ, ਪਰ ਬਹੁਤਾ ਵਧੀਆ ਵੀ ਨਹੀਂ ਹਾਂ ਮੈਂ, ਠੀਕ ਹੈ। ਅਤੇ ਲੇਕਿਨ ਉਹਦੇ ਵਾਸਤੇ ਇਹ ਆ ਵੀ ਮੈਨੂੰ ਹਲਕਾ ਹਲਕਾ ਲਾਈਟ ਜਿਹਾ ਵੀ ਹੁਣ ਵੀ ਮਤਲਬ ਸਵੇਰੇ ਸ਼ਾਮ ਵੀ ਦੋ ਕੁ ਵਾਰੀ ਉਹ ਮਾੜੇ ਮੋਟੇ ਕੋਈ ਐਕਸਰਸਾਈਜ਼ ਜਿਹੜੇ ਅੱਜ ਕੱਲ੍ਹ ਬਣੇ ਹੋਏ ਨਾ 10-10 ਮਿੰਟ ਦੇ ਇੱਦਾਂ ਦੇ, ਉਹ ਕਰਨੇ ਹੁਣ ਤੋਂ ਸ਼ੁਰੂ ਕਰ ਦਿੱਤੇ ਆ। ਥੋੜ੍ਹੀ ਜਿਹੀ ਪ੍ਰੋਟੀਨ ਹਲਕੀ ਜਿਹੀ ਲੈਣੀ ਸ਼ੁਰੂ ਕਰਤੀ ਹੈ ਵੀ 3-4 ਮਹੀਨੇ ਹੈਗੇ ਆ ਇੱਦਾਂ ਦੇ ਆ, ਅਤੇ ਬਾਕੀ ਮੈਗਨੀਸ਼ੀਅਮ ਵਗੈਰਾ ਇਹ ਉਹ ਆ। ਅਤੇ ਕਿਉਂਕਿ ਪ੍ਰੋਬਲਮ ਸਾਰਿਆਂ ਨੂੰ ਹੀ ਆ, ਮੈਨੂੰ ਨਹੀਂ ਇਕੱਲੀ ਪ੍ਰੋਬਲਮ ਹੈ, ਕਿਉਂਕਿ ਮਾਸਟਰ ਆ ਤੇ ਸਾਰਿਆਂ ਦੇ ਗੋਡਿਆਂ 'ਚ ਪ੍ਰੋਬਲਮ ਹੈ, ਸਾਰਿਆਂ ਦੇ ਮੋਢਿਆਂ 'ਚ ਪ੍ਰੋਬਲਮ ਹੈ
6: ਜੀ। ਮੈਂ ਵੀ ਇਹੀ ਪੁੱਛਣ ਵਾਲਾ ਸੀ, ਮੈਂ ਵੀ ਇਹੀ ਪੁੱਛਣ ਵਾਲਾ ਸੀ ਕਿ ਜਿਹੜੀ ਮਾਸਟਰਸ ਹਾਕੀ ਹੈਗੀ ਹੈ, ਇਹ ਯੰਗਰ ਏਜ ਵਾਲੀ ਜਿਹੜੀ ਹਾਕੀ ਹੁੰਦੀ ਹੈ ਉਹਦੇ ਨਾਲੋਂ ਕਾਫੀ ਡਿਫਰੈਂਟ ਹੁੰਦੀ ਹੈ, ਰੂਲ ਵਗੈਰਾ ਵੀ ਕੁਝ ਡਿਫਰੈਂਟ ਹੁੰਦੇ ਆ ਕਿ ਨਹੀਂ?
5: ਨਹੀਂ, ਰੂਲ ਵਗੈਰਾ ਨਹੀਂ, ਰੂਲ ਉਹੀ ਹੁੰਦੇ ਆ। ਮਾਸਟਰਸ ਦਰਅਸਲ ਕਹਿੰਦਾ ਆਪਾਂ ਮਾਸਟਰ ਨੂੰ ਲੈ ਲੈਂਦੇ ਹਾਂ ਕਰਾ ਬਜ਼ੁਰਗ ਆ, ਇੱਦਾਂ ਨਹੀਂ, 35 ਸਾਲ ਤੋਂ ਬਾਅਦ ਮਾਸਟਰ ਹੋ ਜਾਂਦੀ ਸ਼ੁਰੂ। ਇੱਕ 35 ਸਾਲ ਵਾਲੇ ਹੁੰਦੇ ਆ ਵੀ ਜਿਹੜੇ 35 ਸਾਲ ਤੋਂ ਥੱਲੇ ਥੱਲੇ ਹੋਣੇ ਚਾਹੀਦੇ ਆ, ਠੀਕ ਹੈ। ਹਾਂ, ਪਰ ਉਹਦੇ 'ਚ ਉਹ 25 ਵਾਲੇ ਨਹੀਂ ਆਉਂਦੇ, 25 ਵਾਲੇ ਫਿਰ ਦੂਸਰੇ 'ਚ ਖੇਲਦੇ ਨੇ ਨਾ, 20-25 ਵਾਲੇ ਦਾ ਯੰਗ ਆ। ਹਾਂ, ਇੱਕ ਉਦੋਂ ਬਾਅਦ 40 ਸਾਲ ਵਾਲੇ ਹੁੰਦੇ ਆ ਵੀ 40 ਸਾਲ ਤੋਂ ਘੱਟ ਹੋਣੇ ਚਾਹੀਦੇ, ਜ਼ਿਆਦਾ ਨਹੀਂ। ਫਿਰ ਇੱਦਾਂ ਬਾਂਹ 50 ਸਾਲ ਵਾਲੇ, ਫਿਰ 60 ਸਾਲ ਵਾਲੇ, ਫਿਰ 70 ਸਾਲ ਵਾਲੇ, 75 ਵਾਲੇ, 80 ਤੱਕ ਵੀ ਹੈਗੇ ਨੇ।
6: ਵੈਸੇ ਹਾਕੀ ਨੂੰ ਕਿਹਾ ਜਾਂਦਾ ਕਿ ਵੀ ਬੜੀ ਹਾਰਡ ਗੇਮ ਹੈ, ਇਹਦੀ ਬਾਲ ਵੀ ਬੜੀ ਹਾਰਡ ਹੁੰਦੀ, ਝੁੱਕ ਕੇ ਖੇਡਣਾ ਪੈਂਦਾ, ਸਟਿੱਕ ਵੀ ਬੜੀ ਹਾਰਡ ਹੁੰਦੀ ਹੈ ਇਹਦੀ। ਕਦੇ ਕੋਈ ਇੰਜਰੀ ਵਗੈਰਾ ਡਰ ਵੀ ਹੋਇਆ?
5: ਇੰਜਰੀਆਂ ਤਾਂ ਬਹੁਤ ਲੋਕ, ਸੱਟਾਂ ਤਾਂ ਬਹੁਤ ਲੱਗਦੀਆਂ ਨੇ, ਸੱਟਾਂ ਬਹੁਤ ਲੱਗਦੀਆਂ ਨੇ, ਐਵੇਂ ਕਹੀਏ ਸੱਟਾਂ ਕਿਹੜੀ ਗੇਮ 'ਚ ਨਹੀਂ ਲੱਗਦੀਆਂ
6: ਜੀ,
5: ਸੱਟਾਂ ਨਾ ਵੀ ਤੁਸੀਂ ਖੇਲੋ ਤਾਂ ਵੀ ਲੱਗਦੀਆਂ ਨੇ,
6: ਇਹ ਵੀ ਗੱਲ ਠੀਕ ਹੈ।
5: ਹਾਂ, ਇਹ ਤਾਂ ਕੋਈ ਗੱਲ ਨਹੀਂ ਆ, ਬਾਕੀ ਇੱਦਾਂ ਆ ਵੀ ਪ੍ਰੀਕੋਸ਼ਨਸ ਹੁੰਦੀਆਂ ਨੇ ਆਮ ਤੌਰ ਤੇ, ਜਿਹੜਾ ਜ਼ਿਆਦਾਤਰ ਬਾਲ ਪੈਰ ਤੇ ਲੱਗਦੀ ਆ ਜਾਂ ਹੋਰ ਕੋਈ ਹੁੰਦੇ ਨੇ ਇੱਦਾਂ ਕਵਰ ਹੁੰਦੇ ਨੇ ਵਾਲਾ, ਐਸੀ ਕੋਈ ਗੱਲ ਨਹੀਂ ਹੈ ਰੂਟੀਨ ਦੇ ਵਿੱਚ, ਪਰ ਇਹ ਨਹੀਂ ਵੀ ਤੁਸੀਂ ਹਰ ਮੈਚ ਜਾਣਾ ਤੇ ਹਰ ਮੈਚ ਤੁਹਾਡੇ ਸੱਟ ਲੱਗ ਜਾਣੀ, ਇਹਦਾ ਕੋਈ ਚੱਕਰ ਨਹੀਂ ਆ, ਇਹਦਾ ਕੋਈ ਚੱਕਰ ਨਹੀਂ।
6: ਤੇ ਤੁਸੀਂ ਕਿਹੜੀ ਪੋਜੀਸ਼ਨ ਤੇ ਖੇਡਦੇ ਹੋ, ਫਾਰਵਰਡ ਹੋ, ਬੈਕ? ਹਾਂਜੀ,
5: ਹਾਂ, ਮੈਂ ਆਮ ਤੌਰ ਤੇ ਹਾਫ ਜਾਂ ਫਾਰਵਰਡ ਖੇਡਿਆ, ਤੇ ਇੱਥੇ ਵੀ ਮੈਂ ਮਾਸਟਰਸ ਦੇ ਵਿੱਚ ਵੀ ਉਹਨਾਂ ਨੂੰ ਇਹ ਕਿਹਾ ਸੀ, ਮੈਂ ਕਿਹਾ ਵੀ ਫੁੱਲ ਬੈਕ ਜਿਹੜਾ ਉਹ ਥੋੜਾ ਜਿਆਦਾ ਸਟਰੋਂਗ ਹੋਣਾ ਚਾਹੀਦਾ, ਥੋੜਾ ਜਿਹਾ ਹਿੱਟ ਵੀ ਜਿਆਦਾ ਲੱਗਣੀ ਚਾਹੀਦੀ ਆ, ਪਰ ਜਿਹੜਾ ਮੈਂ ਹਾਫ ਤੇ ਫਾਰਵਰਡ ਦਾ ਮਤਲਬ ਹੈ ਵੀ ਤੁਹਾਨੂੰ ਰਨ ਰਨ ਵੀ ਜਿਆਦਾ ਕਰਨਾ ਪੈਣਾ ਫਿਰ ਤੇ, ਤੇ ਉਹ ਮੈਨੂੰ ਉਹਦੇ ਚ ਉਹਨਾਂ ਨੇ ਸਿਲੈਕਟ ਕੀਤਾ, ਤੇ ਉਹ ਆਪਸ਼ਨ ਮੰਗਦੇ ਹੁੰਦੇ ਆ, ਤੇ ਉਹਦੇ ਚ ਕਿਹਾ ਕਿ ਉਹਨੇ, ਮੈਂ ਕਿਹਾ ਮੈਂ ਇਹਨਾਂ ਦੋਨਾਂ ਪੋਜੀਸ਼ਨਾਂ ਚੋਂ ਕਿਤੇ ਵੀ ਖੇਡ ਸਕਦਾ। ਫਿਰ ਉਹਨਾਂ ਨੇ ਸਾਡੇ ਜਦੋਂ ਇੱਥੇ ਹੋਇਆ ਸੀ ਨਾ, ਹੁਣ ਨੈਸ਼ਨਲ ਹੋਈ ਸੀ ਇੱਥੇ ਆਪਣੀ ਨਿਊ ਕਾਸਲ ਦੇ ਵਿੱਚ, ਉਹਨਾਂ ਨੇ ਸਾਡੀਆਂ ਸੌਕਸ ਦੇ ਉੱਤੇ ਨਾ ਇੱਕ ਛੋਟੀ ਛੋਟੀਆਂ ਪੱਟੀਆਂ ਬੰਨੀਆਂ ਹੋਈਆਂ ਸੀ ਸਾਡਿਆਂ ਦੇ ਸਪੈਸ਼ਲ ਬੰਦਿਆਂ ਦੇ, ਫਿਰ ਉਹ ਬਾਹਰ ਉਹਨਾਂ ਨੇ ਚੈੱਕ ਕੀਤਾ ਸਾਡੇ ਟੂਰਨਾਮੈਂਟਸ ਜੋ ਹੋਏ ਆ, ਉਹ ਪੁਆਇੰਟਸ ਦਿੰਦੇ ਸੀ ਉਹਨਾਂ ਨੇ ਬਾਹਰ, ਮਤਲਬ ਸਿਲੈਕਟਰ ਸੀਗੇ, ਕਾਫੀ ਸਕਰੂਟਨਾਈਜ਼ ਜਿਹਾ ਹੋਇਆ ਕੰਮ ਇਹ, ਤੇ ਮੈਂ ਸਰਪ੍ਰਾਈਜ਼ ਹਾਂ ਵੀ ਮੈਂ ਆਈ ਗੋਟ ਇਨਟੂ ਦੈਟ ਵਨ।
6: ਤੁਹਾਡੀ ਗੇਮ ਬਹੁਤ ਵਧੀਆ ਜੀ,
5: ਇਹ ਵੀ ਹੌਸਲਾ ਵੀ ਬੜਾ ਹੁੰਦਾ ਆ, ਔਰ ਦੂਸਰਾ ਮੈਨੂੰ ਇਹ ਵੀ ਲੱਗਦਾ ਕਮਿਊਨਿਟੀ ਪੁਆਇੰਟ ਆਫ ਤੋਂ ਬਹੁਤ ਜ਼ਿਆਦਾ ਹੈ, ਕਿਉਂਕਿ ਤੁਸੀਂ ਰੀਪ੍ਰਜੈਂਟ ਕਰਨਾ ਆ, ਸਿਰ ਤੇ ਉੱਤੇ ਪਟਕਾ ਬੰਨਿਆ ਜਾਂ ਰੁਮਾਲ ਬੰਨਿਆ ਖੇਲਣਾ, ਉਹ ਝੱਟ ਪਤਾ ਲੱਗ ਜਾਂਦਾ ਇੰਡੀਅਨ ਹੈ, ਪੰਜਾਬੀ ਆ, ਸਿੱਖ ਆ, ਸਮਝ ਗਿਆ ਨਾ, ਬਹੁਤ ਅੱਛਾ ਲੱਗਦਾ
6: ਮੈਨੂੰ,
5: ਹਰ ਕੋਈ ਬੰਦਾ ਨੇੜੇ ਆ ਕੇ ਮਿਲਣ ਆਉਂਦਾ।
6: ਹਾਂ, ਮੈਂ ਵੀ ਪੁੱਛਣ ਵਾਲਾ ਸੀ ਕਿ ਤੁਸੀਂ ਚਲਦੇ ਚਲਦੇ ਕੋਈ ਹੋਰ ਸੁਨੇਹਾ ਜਿਹੜਾ ਕਿ ਤੁਹਾਨੂੰ ਬਹੁਤ ਅੱਛਾ ਮਹਿਸੂਸ ਹੁੰਦਾ ਹੋਵੇ, ਤੁਸੀਂ ਰਿਪ੍ਰਜੈਂਟ ਕਰ ਰਹੇ ਹੈਗੇ ਹੋ NSW ਨੂੰ, ਨੈਸ਼ਨਲ ਖੇਡਾਂ 'ਚ ਰਿਪ੍ਰਜੈਂਟ ਕਰ ਰਹੇ ਹੋ, ਕੀ ਤੁਸੀਂ ਸੁਨੇਹਾ ਦੇਣਾ ਚਾਹੋਗੇ, ਤੁਹਾਡੀ ਕੀ ਫੀਲਿੰਗਸ ਹੈਗੀਆਂ ਇਸ ਟਾਈਮ?
5: ਇੱਕ

0: ਤਾਂ ਇਹ ਵੀ ਮੇਰੀ ਹੁਣ ਥੋੜ੍ਹੀ ਜਿਹੀ ਬੈਕਗ੍ਰਾਉਂਡ ਪਿਛਲੀ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਹਾਲੇ ਉਹ ਪੂਰਾ ਡਿਟੇਲ ਦੱਸਾਂ ਸਾਰੀ ਉਹ 70s ਵਾਲੀ ਜਿਹੜੇ 80s ਵਾਲੀ ਤੇ ਮੈਂ ਬਹੁਤ ਵੱਡੇ ਵੱਡੇ ਇੱਕ ਤੋਂ ਇੱਕ ਪਲੇਅਰਾਂ ਦੇ ਨਾਲ ਮਿਲਿਆ ਹੋਇਆ ਕਿਉਂਕਿ ਹੁਣ 24 ਦੇ ਵਿੱਚ ਵੀ ਆਪਣੇ 10 ਪੰਜਾਬ ਦੇ ਪਲੇਅਰ ਸੀ ਇੰਡੀਆ ਦੀ ਟੀਮ ਦੇ ਵਿੱਚ ਤੇ ਪੰਜਾਬ ਦਾ ਗੜ ਆ ਇਹ ਰਹਿਣਾ ਹੈ ਸਾਡੇ ਬਲੱਡ 'ਚ ਆ ਇਹ ਠੀਕ ਹੈ ਨਾ ਇਹ ਮੰਨ ਲੈਣਾ ਚਾਹੀਦਾ ਇਹ ਸਾਡੇ ਬਲੱਡ 'ਚ ਹੈ ਪੰਜਾਬ 'ਚ ਹਾਕੀ ਇਹਨਾਂ ਨੇ ਆਉਣਾ ਹੀ ਆਉਣਾ ਅੱਗੇ ਸੋ ਮੇਨ ਗੱਲ ਇਹ ਹੈ ਵੀ ਬਾਕੀ ਜਨਰਲੀ ਇੱਥੇ ਮੈਂ ਕਮਿਊਨਿਟੀ ਨੂੰ ਕਹਾਂਗਾ ਵੀ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਜ਼ਰੂਰ ਲਾਓ ਹਾਂ ਹਾਕੀ ਦੇ ਵਿੱਚ ਕਈ ਵਾਰੀ ਹੋ ਜਾਂਦਾ ਲੋਕ ਸੋਚਦੇ ਨੇ ਵੀ ਸੌਕਰ ਸੌਖੀ ਆ ਜਾਂ ਦੂਸਰਾ ਹੋਰ ਈਜ਼ੀ ਆ ਫਲਾਨਾ ਨਹੀਂ ਇਹ 'ਚ ਹਾਕੀ ਵੀ ਕੋਈ ਪ੍ਰੋਬਲਮ ਨਹੀਂ ਹੈ ਹੁਣ ਮੈਂ ਖੇਡਿਆ ਕਰਕੇ ਮੇਰੇ ਪੋਤੇ ਨੇ ਇੱਕ ਹੈਗਾ 3.5 ਸਾਲ ਦਾ ਇੱਕ ਹੈਗਾ 5.5 ਸਾਲ ਦਾ ਉਦਣ ਹੀ ਉਹਨਾਂ ਨੇ ਹਾਕੀਆਂ ਲੈ ਲਈਆਂ ਉਹਨਾਂ ਨੇ ਛਿੰਨ ਪੈਡ ਵੀ ਲੈ ਲਈਆਂ ਹਾਕੀ ਭਾਵੇਂ ਖੇਡਣੀ ਨਹੀਂ ਆਉਂਦੀ ਹਾਲੇ ਉਹਨਾਂ ਨੂੰ ਸੋ ਇਹ ਫਰਕ ਪੈਂਦਾ ਪਰ ਫਰਕ ਪੈਂਦਾ ਇੱਥੇ ਲਾਇਨਸ ਕਲੱਬ ਦੇ ਵਿੱਚ ਵੀ ਮੈਂ ਕਾਫੀ ਉਹਨਾਂ ਨੂੰ ਪੁਸ਼ ਕਰ ਰਿਹਾ ਵੀ ਆਪਾਂ ਇਹਨਾਂ ਨੂੰ ਆਪਾਂ ਜਾਵਾਂਗੇ ਉੱਥੇ ਤੇ ਆਪਾਂ ਨੂੰ ਦੇਖ ਕੇ ਆਉਣਗੇ ਕਰਨਗੇ ਤੇ ਲੋਕਾਂ ਨੂੰ ਇਹ ਵੀ ਜ਼ਰੂਰੀ ਹੈ ਬੱਚਿਆਂ ਨੂੰ ਲੈ ਕੇ ਉਹ ਫਿਟਨੈਸ ਹੀ ਨਹੀਂ ਹੈ ਓਨਲੀ ਫਿਟਨੈਸ ਵੀ ਹੈ ਇੱਥੋਂ ਡਿਸਿਪਲਿਨ ਵੀ ਸਿੱਖਦੇ ਹਾਂ ਅਸੀਂ ਕੰਪੀਟੀਸ਼ਨ ਕੰਪੈਟੀਟਿਵਨੈਸ ਵੀ ਦੇਖਦੇ ਹਾਂ ਮੈਂਟਲ ਲੈਵਲ ਵੀ ਬਹੁਤ ਜ਼ਰੂਰੀ ਖਾਸ ਕਰਕੇ ਸਾਡੇ ਵਾਲਿਆਂ ਸਾਡੇ ਵਾਸਤੇ ਵੱਡੇ ਔਰ ਰਿਜ਼ੀਲੀਅੰਸ ਦੇਖੋ ਕਿਸੇ ਨੇ ਕੋਈ ਮਾਰ ਗਿਆ ਗਾਲ ਕੱਢ ਗਿਆ ਕੁਛ ਹੋ ਗਿਆ ਕਈ ਤਰ੍ਹਾਂ ਦਾ ਹੁੰਦੇ ਮੈਚਾਂ ਦੇ ਉਹ ਕਿੱਦਾਂ ਉਹਨੂੰ ਡੀਲ ਕਰਨਾ ਕਿੱਦਾਂ ਨਹੀਂ ਹੈ ਇਹ ਬਹੁਤ ਚੀਜ਼ਾਂ ਸਿੱਖਦਾ ਬੰਦਾ ਇਹ ਸਪੋਰਟਸ ਬਹੁਤ ਜ਼ਰੂਰੀ ਆ ਸਭ ਤੋਂ ਵੱਡੀ ਗੱਲ ਹੈ ਵੀ ਹੋਰ ਚੀਜ਼ਾਂ ਤੋਂ ਪਰੇ ਰਹਿੰਦਾ
1: ਹਾਂਜੀ ਬਿਲਕੁਲ ਬਿਲਕੁਲ
0: ਠੀਕ ਹੈ ਨਾ ਉਹ ਕਿੰਨੀ ਗੱਲ ਹੈ ਇਹ ਉਹ ਕਹਾਂਗਾ ਬਾਕੀ ਮੈਨੂੰ ਲੱਗਦਾ ਪਰ ਖਾਸ ਕਰਕੇ ਹੁਣ ਮਾਸਟਰਸ ਤੇ ਆਪਾਂ ਸਟਿਕ ਟੂ ਕਰੀਏ ਤਾਂ ਮੈਨੂੰ ਲੱਗਦਾ ਵੀ ਅਸੀਂ ਸਾਡੀ ਜਨਰੇਸ਼ਨ ਜਿਹੜੀ ਆ ਨਾ ਇਹ ਜਿਹਦੇ 'ਚ ਮੈਨੂੰ ਲੱਗਦਾ ਵੀ ਐਟ ਦਿਸ ਸਟੇਜ ਹਾਕੀ ਦਾ ਮੈਂ ਸੀਨੀਅਰ ਪਲੇਅਰ ਆਪਣੀ ਪੰਜਾਬ ਦੇ ਸਰਕਲ ਦੇ ਵਿੱਚ ਇੱਥੇ ਜਿਹੜਾ ਹੁਣ ਮਤਲਬ ਇਸ ਤਰ੍ਹਾਂ ਟੂਰਨਾਮੈਂਟ ਜਿਹਾ ਖੇਡਿਆ ਤੇ ਬਾਕੀ ਹੋਰ ਨਾਲ ਦੇ ਹੈਗੇ ਸਾਡੇ ਉਹਨਾਂ ਨੇ ਸ਼ੁਰੂ ਕਰਤਾ ਅਸੀਂ ਸਾਡੀ ਜਨਰੇਸ਼ਨ ਅਸੀਂ ਕਹਿ ਸਕਦੇ ਹਾਂ ਵੀ ਇਹ ਪੁਸ਼ ਕਰ ਰਹੀ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਰੈਗੂਲਰ
1: ਆਸਟ੍ਰੇਲੀਅਨ ਮੈਨਸ ਮਾਸਟਰਸ ਚੈਂਪੀਅਨਸ਼ਿਪ ਹੋਣੀ ਹੈ ਇਹ ਕਦੋਂ ਤੇ ਕਿੱਥੇ ਹੋਣੀ ਹੈ ਜੀ
0: ਇਹ ਗੋਲਡ ਕੋਰਸ 'ਚ ਹੋਣੀ ਹੈ ਜੀ ਇਹਦੀਆਂ ਡੇਟਸ ਹੈਗੀਆਂ ਨੇ 24 ਸਪਤੰਬਰ ਤੋਂ ਲੈ ਕੇ 10 ਅਕਤੂਬਰ ਤੱਕ ਆ ਅਤੇ ਉੱਥੇ ਸਾਰਾ ਹੁਣ ਬੁਕਿੰਗਸ ਵਗੈਰਾ ਹੋ ਰਹੀਆਂ ਨੇ ਸਭ ਕੁਛ ਆਲਰੇਡੀ ਸਿਸਟਮ ਸ਼ੁਰੂ ਹੋ ਗਿਆ ਅਤੇ ਉਹਦੇ ਵਾਸਤੇ ਉਹੀ ਗੱਲ ਹੈ ਵੀ ਜਿੱਦਾਂ ਤੁਸੀਂ ਕਹਿੰਦੇ ਸੀ ਵੀ ਆਪਾਂ ਹੁਣ ਕੰਮ ਕਰਨ ਵਾਲੇ ਵੀ ਬੰਦੇ ਹਾਂ ਛੁੱਟੀਆਂ ਮਿਲੀਆਂ ਨੇ ਅਪਲਾਈਆਂ ਕਰਤੀਆਂ ਪਰ ਸਿੱਧਾ ਹੀ ਸਾਡੇ ਡਿਪਾਰਟਮੈਂਟ ਵਾਲੇ ਸਟ੍ਰੇਟ ਵੇ ਕਹਿਤਾ ਕਹਿੰਦੇ ਨਹੀਂ ਕੰਗ੍ਰੈਚੁਲੇਸ਼ਨ ਤੇ ਨਾਲ ਹੀ ਕਹਿਤਾ
1: ਇਹਦੇ ਨਾਲ ਹੀ ਬੜੀ ਹਿੰਮਤ ਬਣ ਜਾਂਦੀ ਹੈ ਜੀ ਬਹੁਤ ਵੱਡੀ ਗੱਲ ਹੈ ਜੀ
0: ਬਹੁਤ ਬਹੁਤ ਬਹੁਤ ਕਰਦੇ ਨੇ ਇਹ 'ਚ ਕੋਈ ਸ਼ੱਕ ਹੀ ਨਹੀਂ ਹੈ ਉਹ ਕਰਦੇ ਨੇ ਦੇ ਇਨਕਰੇਜ ਇਹ ਬਹੁਤ ਇੰਪੋਰਟੈਂਟ ਆ ਬਹੁਤ ਹੀ ਇੰਪੋਰਟੈਂਟ ਹੈ ਇਹ ਚੀਜ਼ਾਂ ਔਰ ਇਹ ਅਵੇਅਰਨੈਸ ਵੀ ਬਹੁਤ ਜ਼ਰੂਰੀ ਹੈ ਜਿੱਦਾਂ ਤੁਸੀਂ ਆਹ ਕਰ ਰਹੇ ਹੋ ਦੱਸ ਰਹੇ ਹੋ ਇਹ ਵੀ ਬਹੁਤ ਜ਼ਰੂਰੀ ਹੈ ਲੋਕਾਂ ਨੂੰ ਕਿਉਂਕਿ ਇਹ ਤੁਸੀਂ ਗਰਾਊਂਡਾਂ 'ਚ ਬੱਚਿਆਂ ਨੂੰ ਲੈ ਕੇ ਜਾਓਗੇ ਨਾ ਉਦੋਂ ਪਤਾ ਲੱਗਦਾ ਉਹਨਾਂ ਨੂੰ ਤੁਰਦੇ ਨੇ ਘਰ ਬੈਠ ਬੈਠ ਕੇ ਨਾ ਗੱਲਾਂ ਗੁੱਲਾਂ ਕਰੀਏ ਏਦਾਂ ਦੀ ਗੱਲ ਬਣਦੀ ਪਰ ਜਿਹੜਾ ਹਾਕੀ ਦਾ ਖਾਸ ਕਰਕੇ ਮੈਂ ਕਹਾਂਗਾ ਕਿਉਂਕਿ ਅਸੀਂ ਨਾ ਪੰਜਾਬ ਤੋਂ ਆ ਅਸੀਂ ਉਹਨਾਂ ਦੇ ਨਾਲ ਜੁੜੇ ਹੋਏ ਹਾਂ ਅਜੀਤਪਾਲ ਹੋਣਾਂ ਨਾਲ ਅਸੀਂ ਉਹਨਾਂ ਨਾਲ ਖੇਲੇ ਹੋਏ ਹਾਂ ਉਹਨਾਂ 'ਚ ਬਹੁਤ ਵੱਡੀ ਕਈ ਸ਼ਖਸੀਅਤਾਂ ਨੇ ਵੱਡੀਆਂ ਇਹ ਹਾਕੀ ਦੀਆਂ ਠੀਕ ਹੈ ਉਹ ਮੈਂ ਥੋੜ੍ਹਾ ਜਿਹਾ ਪਹਿਲਾਂ ਅਸੀਂ ਉਦੋਂ ਸੁਣਦੇ ਹੁੰਦੇ ਸੀ ਆਪਣੀਆਂ ਇਹਨਾਂ ਦੀਆਂ ਕਮੈਂਟਰੀਆਂ ਰੇਡੀਓ ਤੇ ਉਦੋਂ ਟੀਵੀ ਤੇ ਨਹੀਂ ਸੀ ਹੁੰਦਾ ਉਹਨਾਂ ਦਿਨਾਂ 'ਚ ਇੰਨਾ ਕਾਮਨ ਉਹ ਗੋਵਿੰਦਾ ਉਹ ਖੇਲੇ ਨੇ ਉਹਨਾਂ ਦਿਨਾਂ 'ਚ 70s ਦੇ ਆਸ ਪਾਸ ਠੀਕ ਹੈ ਤੇ ਉਹ ਬਲਵੀਰ ਹੁਣੀ ਸੀਨੀਅਰ ਵਗੈਰਾ ਚਲੋ ਮੈਂ ਜ਼ਿਆਦਾ ਨਹੀਂ ਜਾਂਦਾ ਕਿਉਂਕਿ ਉਹ ਹਾਕੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸਾਡੇ ਬਲੱਡ 'ਚ ਹੈ ਬੱਚਿਆਂ ਨੂੰ ਪੜਾਓ
1: ਸ਼ੁਭ ਇੱਛਾਵਾਂ ਤੁਹਾਡੇ ਨਾਲ ਹੈ ਜੀ ਟ੍ਰੇਨਿੰਗ ਜਿਹੜੀ ਤੁਸੀਂ ਕਰ ਰਹੇ ਹੋ ਉਹਦੇ ਵਾਸਤੇ ਤੇ ਜਿਹੜੀ ਤੁਸੀਂ NSW ਨੂੰ ਰਿਪ੍ਰੈਜੈਂਟ ਕਰਨ ਜਾ ਰਹੇ ਹੋ ਆਸਟ੍ਰੇਲੀਅਨ ਮੈਨਸ ਮਾਸਟਰਸ ਚੈਂਪੀਅਨਸ਼ਿਪ ਵਾਸਤੇ ਉਹਦੇ ਵਾਸਤੇ ਸਾਰਿਆਂ ਵਾਸਤੇ ਬਹੁਤ ਬਹੁਤ ਸ਼ੁਭ ਇੱਛਾਵਾਂ ਜੀ ਤੇ ਜਦੋਂ ਵੀ ਤੁਹਾਡਾ ਟੂਰਨਾਮੈਂਟ ਹੋਏਗਾ ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਗੱਲਬਾਤ ਕਰਨ ਦੀ ਤੇ ਜਾਣਾਂਗੇ ਤੁਹਾਡੀ ਐਕਸਪੀਰੀਅੰਸ ਕਿਹੋ ਜਿਹਾ ਰਹੇ ਜੀ
0: ਥੈਂਕ ਯੂ ਵੈਰੀ ਮਚ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੁਰੂ ਮਹਾਰਾਜ ਚੜ੍ਹਦੀ ਕਲਾ ਰੱਖਣ ਤੁਹਾਨੂੰ ਥੈਂਕ ਯੂ
2: ਸਵਾਸ ਕਰਦੀ ਹੈ ਕਿ ਗੱਲਬਾਤ ਵੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਇੱਧਰ ਸਾਨੂੰ ਸੁਨੇਹਾ ਆ ਚੁੱਕਾ ਹੈ ਸਿਮਰਨ ਜੀ ਦਾ ਮੈਸੇਜ ਭੇਜ ਦਿੰਦੇ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਢੀਂਗਰਾ ਸਾਹਿਬ ਕਹਿ ਰਹੇ ਨੇ ਬੰਗਲੌਰ ਜਿੱਤ ਗਈ ਔਰ ਇਹ ਡਿਜ਼ਰਵ ਕਰਦੇ ਸੀ ਚੈਂਪੀਅਨ ਦੀ ਤਰ੍ਹਾਂ ਇਹਨਾਂ ਨੇ ਖੇਡਿਆ ਔਰ ਕਹਿ ਰਹੇ ਨੇ ਬਾਕੀ ਆਪਾਂ ਜਿਹੜੀ ਟੀਮ ਨੂੰ ਸਪੋਰਟ ਕੀਤਾ ਉਹ ਵਿਚਾਰੀ ਹਾਰ ਗਈ ਇਸ ਲਈ ਅਗਲੇ ਸਾਲ RCB ਨੂੰ ਸਪੋਰਟ ਕਰਾਂਗੇ

ਹੁਣ ਤੇਰਾ ਮੈਨੂੰ ਮੋਹ ਨਹੀਂ ਆਉਂਦਾ, ਤੈਨੂੰ ਵੀ ਪਤਾ ਕਿਉਂ ਨਹੀਂ ਆਉਂਦਾ। ਪਾਗਲ ਕਮਲੀ ਝੱਲੀ ਰਹਿਣ ਦੇ, ਬਸ ਹੁਣ ਮੈਨੂੰ ਇਕੱਲੀ ਰਹਿਣ ਦੇ, ਬਸ ਹੁਣ ਮੈਨੂੰ ਇਕੱਲੀ ਰਹਿਣ ਦੇ।

ਹੋਕੇ ਨੀ ਤਿਆਰ, ਕਿੱਥੇ ਚੱਲੀ ਘਰ ਤੋਂ ਬਾਹਰ, ਤੈਨੂੰ ਕੀ ਦਾ ਇੰਤਜ਼ਾਰ, ਬੇਬੀ ਗਰਲ ਬੇਬੀ ਗਰਲ।

ਕੱਚੇ ਕੋਠੇ ਉੱਤੇ ਦੱਸ ਕਿੰਨੀ ਵਾਰੀ ਸੋਹਣੀਏ ਹਨੇਰੀ ਬਣ ਚੁੱਲ ਜਾਏਂਗੀ ਹਾਂ ਰੱਖਣਾ ਲਿਖੋ ਕੇ ਪੈਣਾ ਕਿਸੇ ਨਾਲ ਮੇਰੇ ਬਾਰੇ ਏਦਾਂ ਕਿੱਦਾਂ ਖੁੱਲ ਜਾਏਂਗੀ ਹਾਂ ਧੋਖਾ ਦੇਣ ਵਾਲੀਏ ਧੋਖਾ ਮਿਲੂ ਕਿਸੇ